0: ਨਾਲ ਖੜਾ ਜੱਚਣਾ ਹੈ।
1: ਦਿਸ ਇਜ਼ ਐਫਐਮ 101।
2: ਓ ਹਰਫਨ ਮੌਲਾ ਓ ਹੋ ਜਾਏਗਾ ਮੋਮਿਨ, ਹੱਕ ਜਦੋਂ ਸੀਨੇ ਲਾਇਆ ਦਿਲ ਹੋਇਆ ਰੋਸ਼ਨ।

ਅਸਲਾਮ ਅਲੈਕੁਮ ਐਂਡ ਅਸਲਾਮ ਵਾਲੇਕੁਮ ਤੁਹਾਡਾ ਵਿਰਾ, ਤੁਹਾਡਾ ਸੱਜਣ, ਤੁਹਾਡਾ ਬੇਲੀ। ਆਰਜੇ ਗੁਲਾਮ ਅਲੀ ਜਾਵੇਦ ਤੁਹਾਡੇ ਆਪਣੇ ਫੈਮਿਲੀ ਚੈਨਲ FM 101 ਰੇਡੀਓ ਪਾਕਿਸਤਾਨ ਲਾਹੌਰ ਦੇ ਸਟੂਡੀਓ ਤੋਂ ਤੁਹਾਨੂੰ ਆਖਦਾ ਹੈ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ ਅਤੇ ਸਤਿ ਬਿਸਮਿਲ੍ਲਾ। ਪਾ ਖੈਰ ਰਾਗਲੇ

ਕੀ ਹਾਲ ਚਾਲ ਹੈ ਤੁਹਾਡੇ? ਠੀਕ ਠਾਕ ਹੋ, ਖੁਸ਼ਬਾਸ਼ ਹੋ। ਮੈਂ ਤੁਹਾਡੇ ਵਾਸਤੇ ਜਿਹੜਾ ਪ੍ਰੋਗਰਾਮ ਪੇਸ਼ ਕਰਨਾ ਹੈ ਉਸ ਪ੍ਰੋਗਰਾਮ ਨੂੰ ਆਖਦੇ ਨੇ ਰਾਵੀ ਕਿਨਾਰੇ। ਰਾਵੀ ਕਿਨਾਰੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਮੇਰਾ ਸਾਥ ਹੁੰਦਾ ਹੈ ਹਰ ਇਤਵਾਰ ਦੇ ਦਿਹਾੜੇ ਦੁਪਹਿਰੀ 1 ਵਜੇ ਤੋਂ ਲੱਗ ਕੇ 3 ਵਜੇ ਤੱਕ। ਇਸ ਪ੍ਰੋਗਰਾਮ ਦੇ ਵਿੱਚ ਗੱਲਾਂ ਹੁੰਦੀਆਂ ਨੇ ਯਾਰਾਂ ਦੀਆਂ, ਦਿਲਦਾਰਾਂ ਦੀਆਂ ਅਤੇ ਮਿੱਠੜੇ ਮਨ ਠਾਰਾਂ ਦੀਆਂ। ਕੁਝ ਗੱਲਾਂ ਹੁੰਦੀਆਂ ਨੇ ਯਾਰ ਦੀਆਂ, ਕੁਛ ਦਿਲਦਾਰ ਦੀਆਂ, ਕੁਛ ਅੱਜ ਦੀਆਂ, ਕੁਛ ਕੱਲ੍ਹ ਦੀਆਂ ਅਤੇ ਕੁਛ ਗੁਜ਼ਰੇ ਪਲ ਦੀਆਂ। FM 101 ਰੇਡੀਓ ਪਾਕਿਸਤਾਨ ਲਾਹੌਰ ਦਾ ਸਟੂਡੀਓ ਹੈ ਔਰ ਆਰਜੇ ਗੁਲਾਮ ਅਲੀ ਜਾਵੇਦ ਤੁਹਾਡੇ ਨਾਲ ਹੈ ਪੂਰੇ 3 ਵਜੇ ਤੱਕ। ਪੂਰਾ ਨੇੜੇ ਨੇੜੇ ਹੋਵੋ ਅਤੇ ਇਕੱਠੇ ਹੋ ਕੇ ਬਹਿ ਜਾਓ, ਮੇਰੇ ਪ੍ਰੋਗਰਾਮ ਨੂੰ ਸੁਣੋ, ਇੰਜੋਏ ਕਰੋ ਅਤੇ ਮੇਰੇ ਨਾਲ ਰਹੋ। ਜਿਨ੍ਹਾਂ ਲੋਕਾਂ ਦਾ ਦਿਲ ਕਰੇ ਕਿ ਮੇਰੇ ਨਾਲ ਗੱਲ ਕਰਨੀ ਹੈ ਜਾਂ ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਹੈ ਤਾਂ ਉਹ ਆ ਸਕਦੇ ਨੇ। ਮੈਂ ਉਹਨਾਂ ਨੂੰ ਬਿਸਮਿਲ੍ਲਾ ਆਖਸਾਂ। ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ 3 ਤਰੀਕੇ ਨੇ। ਪਹਿਲਾ ਤਰੀਕਾ ਹੈ ਕਿ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਔਰ ਕਾਲ ਕਰਨ ਵਾਸਤੇ ਮੇਰਾ ਨੰਬਰ ਹੈ 042-111-000-101 042-111-000-101 ਅਤੇ ਜੇ ਦਿਲ ਹੈ ਮੇਰੇ ਨਾਲ ਗੱਲ ਕਰਨ ਵਾਸਤੇ ਮੈਸੇਜ ਦੇ ਰਾਹੀਂ ਅਤੇ ਫਿਰ ਮੋਬਾਈਲ ਦੀ ਰਾਈਟ ਆਪਸ਼ਨ ਦੇ ਵਿੱਚ ਜਾਓ, ਜਿੱਥੇ ਮੈਸੇਜ ਟਾਈਪ ਕਰਦੇ ਹਾਂ ਉੱਥੇ ਜਾ ਕੇ ਟਾਈਪ ਕਰੋ 101 ਯਾਨੀ 101। ਸਭ ਤੋਂ ਪਹਿਲੇ ਟਾਈਪ ਕਰਨਾ 101, ਫਿਰ ਥੋੜ੍ਹੀ ਜਿਹੀ ਸਪੇਸ ਦੇਣੀ, ਆਪਣਾ ਸੋਹਣਾ ਨਾਂ ਲਿਖਣਾ ਹੈ, ਚੰਗਾ ਮੈਸੇਜ ਲਿਖਣਾ ਹੈ ਅਤੇ ਆਪਣੇ ਹੱਥਾਂ ਦੀਆਂ ਨਫੀਸ ਉਂਗਲੀਆਂ ਨਾਲ ਅੱਛੇ ਦਿਮਾਗ ਦੀ ਅਕਾਸੀ ਕਰਦੇ ਹੋਇਆਂ ਸੋਹਣਾ ਜਿਹਾ ਮੈਸੇਜ ਲਿਖ ਕੇ ਅਤੇ ਸੈਂਡ ਕਰ ਦੇਣਾ ਹੈ 4471 ਯਾਨੀ 4471। ਅਤੇ ਜੇ ਫੇਸਬੁੱਕ 'ਤੇ ਆਉਣ ਦਾ ਦਿਲ ਕਰੇ ਤਾਂ ਫਿਰ ਫੇਸਬੁੱਕ ਦੇ ਪੇਜ 'ਤੇ ਜਾ ਕੇ ਉੱਥੇ ਸਰਚ ਕਰੋ FM 101 ਲਾਹੌਰ। ਜਦੋਂ FM 101 ਲਾਹੌਰ 'ਤੇ ਜਾਓਗੇ ਅਤੇ ਉੱਥੇ ਆਰਜੇ ਗੁਲਾਮ ਅਲੀ ਜਾਵੇਦ ਦੀ ਯਾਨੀ ਮੇਰੀ ਤਸਵੀਰ ਲੱਗੀ ਹੋਈ ਸੀ, ਉਸ ਤਸਵੀਰ ਦੇ ਬਿਲਕੁਲ ਥੱਲੇ ਕਮੈਂਟਸ ਦੀ ਆਪਸ਼ਨ ਸੀ, ਉੱਥੇ ਤੁਸੀਂ ਕਮੈਂਟਸ ਕਰਕੇ ਦੱਸੋਗੇ ਕਿ ਪ੍ਰੋਗਰਾਮ ਕੈਸਾ ਲੱਗ ਰਿਹਾ। ਲਾਹੌਰ ਦਾ ਸ਼ਹਿਰ, ਗਰਮੀ ਦਾ ਮੌਸਮ, ਆਰਜੇ ਗੁਲਾਮ ਅਲੀ ਜਾਵੇਦ ਅਤੇ ਇਹ ਪਿਆਰਾ ਮਿਊਜ਼ਿਕ ਤੁਹਾਡੇ ਨਾਲ।

ਲਓ ਜਨਾਬ, ਸਾਡੇ ਪ੍ਰੋਗਰਾਮ ਦੇ ਵਿੱਚ ਬੜੀ ਦੁਨੀਆ ਸ਼ਾਮਿਲ ਹੋ ਗਏ, ਬੜੇ ਸਾਰੇ ਲੋਕ ਸ਼ਾਮਿਲ ਹੋ ਗਏ, ਔਰ ਜਿਸਲ ਮੈਂ ਆ ਕੇ ਬੈਠਾ ਉਸ ਤੋਂ ਲੱਗ ਕੇ ਅਤੇ ਹੁਣ ਤੱਕ ਟੈਲੀਫੋਨ ਦੀਆਂ ਬੱਤੀਆਂ ਟਿਮ ਟਿਮ ਟਿਮ ਟਿਮ ਟਿਮ ਪਈਆਂ ਕਰੇਂਦੀਆਂ। ਲੇਕਿਨ ਅੱਜ ਮੈਂ ਆਇਆ ਬੜਾ ਦੂਰੋਂ ਭੱਜ ਕਰਕੇ, ਬੜਾ ਦੂਰ ਕਿਉਂ ਆਇਆ, ਸਾਈਕਲ ਮੈਂ ਆਪਣਾ ਬਜਾਈ ਆਇਆ ਅਤੇ ਮੈਨੂੰ ਗਰਮੀ ਲੱਗਦੀ ਆਈ ਹੈ ਅਤੇ ਇਸ ਗਰਮੀ ਨੇ ਅੱਜ ਮੈਨੂੰ ਉਹ ਗੱਲਾਂ ਯਾਦ ਚੱਕ ਕਰਾਈਆਂ। ਨੋਫ ਛੱਡ ਗੱਲ ਦਿਓ, ਪਹਿਲੇ ਤਾਂ ਮੈਨੂੰ ਯਾਦ ਆਇਆ ਵੀ ਗਰਮੀਆਂ ਦੇ ਵਿੱਚ ਜਿਹੜਾ ਪਿੰਡ ਥਾਂ ਹੁੰਦਾ ਉੱਥੇ ਜਨਾਬ ਜਾਂ ਤਾਂ ਘਰਾਂ ਦੇ ਵਿੱਚ ਤੰਦੂਰੀਆਂ ਬਣੀਆਂ ਹੁੰਦੀਆਂ ਹਨ, ਖਵਾਤੀਨ ਆਪਣੇ ਘਰ ਦੇ ਵਿੱਚ ਰੋਟੀਆਂ ਜਿਹੜੀਆਂ ਦੁਪਹਿਰ ਦੀਆਂ ਉਹ ਲਾ ਲੈਂਦੀਆਂ ਹਨ, ਅਤੇ ਜਾਂ ਫਿਰ ਉਸ ਪਿੰਡ ਦੇ ਵਿੱਚ ਇੱਕ ਤੰਦੂਰ ਹੁੰਦਾ ਅਤੇ ਸਾਰੀ ਖਵਾਤੀਨ ਜਿਹੜੀਆਂ ਨੇ ਆਟਾ ਲੈ ਕੇ ਅਤੇ ਉੱਥੇ ਪਹੁੰਚ ਜਾਂਦੀਆਂ ਹਨ, ਉਸ ਤੰਦੂਰ 'ਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਦੀਆਂ ਹਨ, ਅਤੇ ਜਿਸ ਵਾਰੀ ਆਵਿਆ ਉਸ ਰੋਟੀਆਂ ਲਵਾ ਕੇ ਘਰ ਆ ਜਾਵਣਾ, ਅਤੇ ਉਹ ਜਿਹੜੀ ਸਾਡੀ ਦਾਈ ਹੁੰਦੀ ਆ ਉਹਨੂੰ ਜਨਾਬ ਉਹਦੇ ਬਦਲੇ ਦੇ ਵਿੱਚ ਆਟਾ ਦਿੱਤਾ ਜਾਂਦਾ, ਯਾਨੀ ਮਜ਼ਦੂਰੀ ਦੇ ਤੌਰ 'ਤੇ ਉਹ ਫਿਰ ਆਟੇ ਉਸੇ ਆਟੇ ਨੂੰ ਸ਼ਾਇਦ ਵੇਚ ਕੇ ਅਤੇ ਉਹ ਰੋਟੀਆਂ ਕਮਾ ਲੈਂਦੇ, ਆਪਣਾ ਰੋਜ਼ੀ ਕਮਾ ਲੈਂਦੇ ਹਨ। ਲੇਕਿਨ ਉਹਦੇ ਵਿੱਚ ਤੰਦੂਰ 'ਤੇ ਬੈਠੀਆਂ ਖਵਾਤੀਨ ਜਿਹੜੀਆਂ ਨੇ ਉਹ ਪੂਰਾ ਹਾਲਾਤ ਅਤੇ ਹਾਜ਼ਰਾ ਅਤੇ ਡਿਸਕਸ਼ਨ ਹੁੰਦੀ ਆ, ਪੂਰੇ ਪਿੰਡ ਦੀ ਜਨਾਬ ਛਾਣਬੀਣ ਹੁੰਦੀ ਆ, ਅਤੇ ਪੂਰੇ ਪਿੰਡ ਦੀ ਇਨਵੈਸਟੀਗੇਸ਼ਨ ਇੰਟੈਰੋਗੇਸ਼ਨ ਅਤੇ ਉਹਨਾਂ ਦੀ ਖੁਫੀਆ ਰਿਪੋਰਟ ਜਿਹੜੀ ਹੈ ਉਹ ਤੰਦੂਰ 'ਤੇ ਡਿਸਕਸ ਹੁੰਦੀ ਆ। ਲੇਕਿਨ ਉਸ ਤੰਦੂਰ ਜਾਂ ਤੰਦੂਰੀ ਤੋਂ ਮੈਨੂੰ ਗੱਲ ਯਾਦ ਆਈ ਕਿ ਇਸ ਮੌਸਮ ਦੇ ਵਿੱਚ ਜਿੱਦਾਂ ਤੰਦੂਰ 'ਤੇ ਰੋਟੀਆਂ ਲੱਗ ਜਾਣੀਆਂ ਅਤੇ ਉਸ ਤੋਂ ਬਾਅਦ ਤੰਦੂਰ ਦੀ ਅੱਗ ਦੇ ਵਿੱਚ ਜਨਾਬ ਬੈਂਗਣ ਸੜ ਦਿੱਤੇ ਜਾਣੇ, ਉਹਨਾਂ ਨੂੰ ਬੁਣ ਲਿਆ ਜਾਣਾ, ਜਾਂ ਫਿਰ ਆਲੂ ਸੜ ਦਿੱਤੇ ਜਾਣੇ ਅਤੇ ਆਲੂ ਬੁਣ ਲਏ ਜਾਣੇ, ਉਹ ਐਡੇ ਸਵਾਦੀ ਅਤੇ ਸੋਹਣੇ ਬੁੱਝਦੇ ਹਨ। ਨਾ ਉਹ ਬੈਂਗਣ ਹੋਵੇ ਤਾਂ ਉਹ ਬੜਾ ਸਵਾਦੀ ਬੁੱਝ ਜਾਂਦਾ, ਅਗਰ ਆਲੂ ਹੋਵੇ ਆਣ ਤਾਂ ਉਹ ਬੜੇ ਸੋਹਣੇ ਬੁੱਝ ਜਾਂਦੇ ਹਨ। ਉਸ ਤੋਂ ਬਾਅਦ ਕੱਢ ਕੇ ਅਤੇ ਉਹਦਾ ਜਨਾਬ ਬਣਾ ਲੈਣਾ ਬੜਥਾ, ਯਾਨੀ ਉਹਨੂੰ ਦੌਰੇ ਦੇ ਵਿੱਚ ਕੁੱਟ ਲੈਣਾ, ਦੌਰੀ ਸਮਝਦੀ ਹੋ ਨਾ, ਆ ਦੌਰੀ ਤੋਂ ਫਿਰ ਯਾਦ ਆਇਆ ਕਿ ਹਾਏ ਉਹ ਜ਼ਮਾਨਾ ਕਿ ਮਿੱਟੀ ਦੀਆਂ ਦੌਰੀਆਂ ਜਿਹੜੀਆਂ ਹਨ ਉਹਨਾਂ ਦੇ ਵਿੱਚ ਉਸ ਮੁਤਾਰ ਦੇ ਨਾਲ ਜਿਹੜਾ ਉਹਨੂੰ ਕੁੱਟ ਲਿਆ ਜਾਂਦਾ, ਕੁੱਟ ਕੇ ਅਤੇ ਉਹ ਫਿਰ ਨਾਲ ਮੱਖਣ ਮਿਕਸ ਕਰ ਲੈਣਾ, ਮੱਖਣ ਦੇ ਨਾਲ ਕੋਈ ਸੁੱਕੇ ਦਾਣੇ ਪਾ ਲੈਣੇ, ਸਬਜ਼ ਧਨੀਆ ਪਾ ਲੈਣਾ, ਹੋਰ ਟੇਸਟ ਬਣਾਉਣ ਵਾਸਤੇ ਜਿਹੜੀਆਂ ਚੀਜ਼ਾਂ ਪਸੰਦ ਆਉਂਦੀਆਂ ਹਨ ਉਹ ਜਨਾਬ ਖਾਣੀਆਂ, ਅਤੇ ਬੜਾ ਮਜ਼ਾ ਆਉਣਾ, ਡਿਕਾਰ ਮਾਰਨਾ ਜਨਾਬ, ਖਾਸ ਕਰਕੇ

ਉਹ ਜਿਹੜਾ ਵਿੰਗਣ ਦਾ ਵੜਥਾ ਹੁੰਦਾ ਖਾ ਕੇ ਫਿਰ ਜਨਾਬ ਟੁਰ ਜਾਣਾ ਕਿਸੇ ਛਾਂ ਵਾਲੇ ਪਾਸੇ, ਉੱਥੇ ਜਾਂ ਤਾਂ ਪੂਰੇ ਦੇ ਪੂਰੇ ਟੱਬਰ ਨੇ ਬਹਿ ਜਾਣਾ ਜਾਂ ਫਿਰ ਆਪਣੀ ਆਪਣੀ ਉਸ ਜਿਹੜਾ ਹੈ ਦਰਖਤ ਠੱਡੀ ਛਾਂ ਵਾਲਾ ਉਹਦੇ ਥੱਲੇ ਜਾ ਕੇ ਪੈ ਜਾਣਾ, ਕੱਪੜਾ ਹੈ ਗਿੱਲਾ ਕਰਨਾ, ਉਹ ਕੱਪੜਾ ਗਿੱਲਾ ਕਰਨ ਦਾ ਮਕਸਦ ਇਹ ਹੁੰਦਾ ਕਿ ਉਸ ਟਾਈਮ ਦਾ ਉਹ ਜਨਾਬ ਉਹ ਏਸੀ ਆ, ਉਹ ਕੂਲਿੰਗ ਮਸ਼ੀਨ ਆ, ਕਿਉਂ ਉਹ ਠੰਡਾ ਕੱਪੜਾ ਹੁੰਦਾ ਗਿੱਲਾ ਕੱਪੜਾ, ਜਿਵੇਂ ਹਵਾ ਚੱਲਣੀ ਤਾਂ ਉਸ ਹੋਰ ਠੰਡੇ ਹੋ ਜਾਣਾ, ਠੰਡੀ ਹਵਾ ਇਨਸਾਨ ਨੂੰ ਲੱਗਣੀ ਅਤੇ ਇਨਸਾਨ ਨੇ ਦੁਪਹਿਰ ਦੀ ਧੁੱਪ ਨੂੰ ਬਦਲ ਲੈਣਾ ਠੰਡ ਦੇ ਵਿੱਚ ਅਤੇ ਆਪਣੀ ਨੀਂਦਰ ਪੂਰੀ ਕਰ ਲੈਣੀ। ਅਤੇ ਬਰਥੇ ਦੇ ਵਿੱਚ ਜਿਹੜੀ ਸਪੈਸ਼ਲ ਗੱਲ ਆਈ ਉਹ ਆਈ ਕਿ ਮੱਖਣ ਹੁੰਦਾ ਅਤੇ ਰੋਜ਼ ਦਾ ਤਾਜ਼ਾ ਮੱਖਣ ਹੁੰਦਾ। ਹਾਏ ਮੇਰੇ ਅੱਲਾਹ ਕਿੱਥੇ ਜਾਵਾਂ ਮੈਂ, ਇਸੇ ਗੱਲ ਨੂੰ ਅੱਗੇ ਟੁਰਦੇ ਹਾਂ, ਪਰੇਸ਼ਾਨ ਨਾ ਹੋਵੋ, ਮੇਰੇ ਨਾਲ ਰਹੋ।

ਜਾਨੀ ਅਮਾਨਤ ਟੋਲੇ ਦੀ, ਅੱਜ ਵੀ ਉਹਦੀ ਕੱਲ ਵੀ ਉਹਦੀ, ਆਸੀ ਅਰਸ਼ਦ ਸਾਹਿਬਾ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਆਖਦੇ ਨੇ ਜੀ ਆਇਆਂ ਨੂੰ ਬਿਸਮਿਲ੍ਲਾ। ਆਸਿਆ ਜੀ ਬਹੁਤ ਸ਼ੁਕਰੀਆ, ਬੜੀ ਬੜੀ ਮਿਹਰਬਾਨੀ। ਮੁਹੰਮਦ ਤਾਰੇ ਕੁਵੈਤ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ, ਬਿਸਮਿਲ੍ਲਾ ਵੈਲਕਮ। ਨਜ਼ੀਰ ਖੋਸੋ ਆਖਦੇ ਨੇ ਪ੍ਰੋਗਰਾਮ ਬਿਹਤਰੀਨ। ਅਬਦੁੱਲਾ ਗੁੱਜਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਗੁਲਾਬ ਦੇ ਫੁੱਲ ਸੈਂਡ ਕੀਤੇ ਨੇ। ਅਬਦੁੱਲਾ ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਤਾਰਿਕ ਭਾਈ ਨੇ ਸਾਰੇ ਪਾਕਿਸਤਾਨੀਆਂ ਨੂੰ ਸਲਾਮ ਆਖੇ ਨੇ, ਮੈਨੂੰ ਸਲਾਮ ਆਖੇ ਨੇ, ਖੁਸ਼ੀਆਂ ਦੀ ਦੁਆ ਕੀਤੀ ਨੇ। ਸ਼ਮੀ ਮਾਪੀ ਵਾਸਤੇ ਸਲਾਮ ਭੇਜੇ ਨੇ।

ਲਓ ਜੀ ਸੋਨੇ ਦੀ ਮੁੰਦਰੀ ਉੱਤੇ ਸੱਜਣਾ ਦਾ ਨਾਂ ਲਿਖਿਆ। ਸੋਨੇ ਦੀ ਮੁੰਦਰੀ 'ਤੇ ਨਾਂ ਤਾਂ ਖੈਰ ਹੁਣ ਵੀ ਲਿਖਵਾਏ ਜਾਂਦੇ ਨੇ, ਚਾਂਦੀ ਦੀ ਮੁੰਦਰੀ 'ਤੇ ਵੀ ਨਾਂ ਲਿਖਵਾਏ ਜਾਂਦੇ ਨੇ। ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੇ ਤਕੀਏ ਹੁੰਦੇ ਹਨ, ਤਕੀਏ ਦੇ ਉੱਤੇ ਵੀ ਆਪਣੇ ਪਿਆਰਿਆਂ ਦੇ ਨਾਮ ਲਿਖੇ ਜਾਂਦੇ ਹਨ। ਜਿਹੜੇ ਰੋਟੀ ਵਾਲੇ ਰੁਮਾਲ ਹੁੰਦੇ ਹਨ, ਉਹਨਾਂ ਦੇ ਉੱਤੇ ਵੀ ਹੱਥ ਦੇ ਨਾਲ ਕਢਾਈ ਸਿਲਾਈ ਦੇ ਨਾਲ ਨਾਮ ਲਿਖੇ ਜਾਂਦੇ ਹਨ ਆਪਣੇ ਪਿਆਰਿਆਂ ਦੇ। ਅੱਜ ਮੇਰੇ ਟਾਪਿਕ ਨੇ ਲੋਕਾਂ ਨੂੰ ਮਜਬੂਰ ਕੀਤਾ, ਬੜੇ ਕਾਹਲੇ ਪੈ ਗਏ ਨੇ ਟਾਪਿਕ 'ਤੇ ਸਾਂਝ ਪਾਉਣ ਵਾਸਤੇ। ਪਹਿਲੀ ਕਾਲ ਉਜ਼ਮਾ ਖਾਨ ਦੀ ਆਈ। ਉਜ਼ਮਾ ਖਾਨ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ ਔਰ ਆਖਿਆ ਕਿ ਸਾਨੂੰ ਪਿੰਡ, ਮੇਰਾ ਪਿੰਡ ਯਾਦ ਕਰਵਾ ਦਿੱਤਾ ਜੀ। ਰਿਆਜ਼ ਵੀ 18 ਹਜ਼ਾਰੀ ਜੰਗ ਤੋਂ ਆਏ, ਆਖਦੇ ਨੇ ਗੁਲਾਮ ਅਲੀ ਭੁੱਲਦਾ ਪਿਆ, ਉਹ ਭੁੱਲਦਾ ਪਿਆ ਇਸ ਮੌਸਮ ਦੇ ਵਿੱਚ। ਵਢਾਈ ਕਟਾਈ ਤੋਂ ਫਾਰਿਗ ਹੋ ਜਾਂਦੇ ਆਸੇ ਅਤੇ ਦਾਣੇ ਵੀ ਸਮੇਟ ਲੈਂਦੇ ਆਸੇ, ਤੂੜੀ ਵੀ ਕੱਜ ਲੈਂਦੇ ਆਸੇ ਅਤੇ ਉਸ ਤੋਂ ਬਾਅਦ ਸਕੂਨ ਵਾਲੇ ਪਾਸੇ ਆਉਂਦੇ ਆਸੇ। ਲੇਕਿਨ ਕੁਝ ਗੱਲਾਂ ਕਰਨੀਆਂ ਤੂੰ ਭੁੱਲ ਗਿਆ। ਮੈਂ ਪੁੱਛਿਆ ਉਹ ਕਿਹੜੀਆਂ ਭੁੱਲ ਗਿਆ? ਆਖਦਾ ਇਸ ਮੌਸਮ ਦੇ ਵਿੱਚ ਜਿਹੜੀਆਂ ਤਰ੍ਹਾਂ ਅਤੇ ਖੀਰੇ ਹੁੰਦੇ ਹਨ ਨਾ ਆਪਣੀ ਜ਼ਮੀਨਾਂ ਦੇ ਵਿੱਚ, ਉਹ ਵੀ ਵੱਡੇ ਵੱਡੇ ਅਤੇ ਸੋਹਣੇ ਸੋਹਣੇ ਹੋਏ ਹੋਏ ਹੁੰਦੇ ਹਨ। ਤਾਜ਼ਾ ਤਾਜ਼ਾ ਉਹਨਾਂ ਨੂੰ ਪਾਣੀ ਆਉਂਦਾ ਰਹਿੰਦਾ ਅਤੇ ਖੂਬਸੂਰਤ ਹੁੰਦੇ ਹਨ ਜਦੋਂ ਖੋਹ ਕੇ ਖਾਂਦੇ ਆ। ਸਿਹ ਉਹਨਾਂ ਦੀ ਖੁਸ਼ਬੂ ਟੇਸਟ ਦਿੰਦੀ ਆ ਅਤੇ ਦੂਜਾ ਫਿਰ ਤਾਜ਼ੀ ਸਬਜ਼ੀ ਦੀ ਹੋਰ ਚਸ ਹੁੰਦੀ ਆ ਅਤੇ ਜਣੇ ਉੱਤੇ ਜਿਸਲ ਨਿਮਕ ਸਟਿੰਦੇ ਆਸੇ ਅਤੇ ਕਦੀ ਕਦੀ ਮਿਰਚਾਂ ਵੀ ਰਤੀਆਂ ਸੱਟ ਕੇ ਖਾਵਣੇ, ਉਹ ਖੀਰਾ ਅਤੇ ਤਰ੍ਹਾਂ ਜਣੇ ਚਸ ਬਣਾ ਦਿੰਦੇ ਆ। ਅਤੇ ਜਣੇ ਨਾਲ ਤੁਸੀਂ ਭੁੱਲ ਗਏ ਹੋ ਹਿਦਵਾਣੇ ਦੀ ਗੱਲ ਕਰੋ, ਰੇਂਡੀ ਦੀ ਯਾਨੀ ਖਰਬੂਜ਼ੇ ਦੀ ਗੱਲ ਕਰੋ। ਬਿਲਕੁਲ ਜੀ ਬਿਲਕੁਲ, ਗੱਲ ਐਵੇਂ ਕਿ ਹਰ ਜ਼ਮੀਨਦਾਰ ਨੇ ਥੋੜ੍ਹੀ ਥੋੜ੍ਹੀ ਆਪਣੀ ਫਸਲਾਂ ਦੇ ਵਿੱਚ ਹਿਲਵਾਣੇ ਵੀ ਗੱਡੇ ਹੁੰਦੇ ਹਨ ਅਤੇ ਰੈਂਡੀਆਂ ਵੀ ਗੱਡੀਆਂ ਹੁੰਦੀਆਂ ਹਨ, ਖੀਰੇ ਤਰ੍ਹਾਂ ਵੀ ਹੁੰਦੀਆਂ ਹਨ ਅਤੇ ਤੋਰੀਆਂ ਲੰਮੀਆਂ ਜਿਹੜੀਆਂ ਨੇ ਇਹ ਵੀ ਗੱਡੀਆਂ ਹੀ ਹੁੰਦੀਆਂ। ਕੁਝ ਜਿਹੜੇ ਸਿਆਣੇ ਬੰਦੇ ਹਨ ਉਹਨਾਂ ਟਿੰਡੇ ਵੀ ਗੱਡੇ ਹੁੰਦੇ ਹਨ, ਯਾਨੀ ਸਬਜ਼ੀਆਂ ਲੋਕ ਘਰ ਦੀਆਂ ਹੀ ਤਿਆਰ ਕਰਕੇ ਉਹ ਖਾਂਦੇ ਹਨ ਅਤੇ ਫਿਰ ਬੇਂਗਨ ਅਤੇ ਬੇਂਗਨਾਂ ਦੇ ਨਾਲ ਜਿਹੜੇ ਫਿਰ ਟਮਾਟਰ ਹੁੰਦੇ ਹਨ, ਟਮਾਟਰਾਂ ਦੇ ਉਹ ਛੋਟੇ ਛੋਟੇ ਬੂਟੇ, ਫਿਰ ਟਮਾਟਰ ਦਾ ਪੱਕ ਜਾਣਾ, ਇਦੂ ਬੇਂਗਨ ਦਾ ਖੂਬਸੂਰਤੀ, ਉਦੋਂ ਟਮਾਟਰ ਦੀ ਖੂਬਸੂਰਤੀ, ਨਾਲ ਜਨਾਬ ਥੋਮ ਲੱਗਾ ਹੋਇਆ ਹੋਣਾ ਜਿਸ ਨੂੰ ਤੁਸੀਂ ਲਹਿਸਣ ਬੋਲਦੇ ਹੋ, ਉਹਦੀ ਖੁਸ਼ਬੂ ਆਪਣੀ, ਅਤੇ ਕਿਆ ਬਾਤ ਹੁੰਦੀ ਆ। ਯਾਸੀਨ ਬਾਈ ਆਏ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ, ਰੱਖਦੇ ਨੇ ਉਹ ਬਾਈ ਆ ਬਤਾਊਆਂ ਤੂੰ ਨਿਕਲ ਕੇ ਗੱਲ ਚੰਗੀ ਕਰ। ਹੁਣ ਯਾਸੀਨ ਬਾਈ ਕਿਵੇਂ ਚੰਗੀ ਗੱਲ ਕਰਾਂ? ਮੈਨੂੰ ਪਤਾ ਤੁਸੀਂ ਹੋਇਆ ਡਰਾਈਵਰ, ਤੁਸੀਂ ਜਿੱਥੇ ਦਿਲ ਕੀਤਾ ਉੱਥੇ ਗੱਡੀ ਸਾਈਡ 'ਤੇ ਚਲਾਈ ਅਤੇ ਹੋਟਲ 'ਤੇ ਬਹਿ ਗਏ ਅਤੇ ਹੋਟਲ ਵਾਲਿਆਂ ਨੂੰ ਆਖਿਆ ਉਰਾ ਮਟੂਮ ਦੀ ਇੱਕ ਪਲੇਟ ਲਾਇਆ ਅਤੇ ਚਿਕਨ ਲਾਇਆ। ਤੁਸੀਂ ਸਾਨੂੰ ਪਤਾ ਮੁਫਤ ਪੜ੍ਹਦੇ ਹੋ, ਇਹ ਰੋਟੀਆਂ ਨੂੰ ਫਿਰ ਅਸੀਂ ਕੀ ਕਰੀਏ ਬਾਈ? ਅਸਾਂ ਤਾਂ ਬੇਂਗਣਾ 'ਤੇ ਰਹਿਣ ਗਰੀਬ ਬੰਦੇ। ਯਾਸੀਨ ਬਾਈ ਅਤੇ ਯਾਸੀਨ ਬਾਈ ਦੀ ਫੈਮਿਲੀ ਸੁਣਦੇ ਪਏ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਹੇ, ਇਹਨਾਂ ਦਾ ਬੜਾ ਸ਼ੁਕਰੀਆ ਅਤੇ ਬੜੀਆਂ ਮਿਹਰਬਾਨੀਆਂ। ਅਤੇ ਜਿਹੜੇ ਲੋਕ ਹੁਣ ਤੱਕ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਚੁੱਕੇ ਨੇ ਉਹਨਾਂ ਦੇ ਨਾਮ ਇੱਕ

120 ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਇਜਾਜ਼ ਅਲੀ ਫੈਜ਼ਾ ਨਸੀਰ ਸਜਾਦ ਅਲੀ ਲਾਡਲਾ ਵਾਰਿਸ ਗੁਜਰ ਬੋਧੀ ਜੱਟ ਲਤੀਫ ਮੁਗਲ ਸਲੀਮ ਦਰਜ਼ੀ ਮੁਹੰਮਦ ਤਾਰਿਕ ਕੁਵੈਤ ਅਲੀ ਨਿਆਜ਼ ਡਰਾਈਵਰ ਅਮਾਨਤ ਗੜ ਅਬਦੁਲ ਹਮੀਦ ਬਰਫੀ ਅਲੀ ਅਤੇ ਸਾਇਦਾ ਜੀ ਨੂੰ ਸਲਾਮ ਰਜ਼ਾ ਚੌਧਰੀ ਦੇ

ਲਓ ਜੀ, ਪ੍ਰੋਗਰਾਮ ਦੇ ਵਿੱਚ ਨਵੇਂ ਨਵੇਂ ਲਿਸਨਰ ਪਹੁੰਚ ਗਏ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਨਵੇਂ ਪ੍ਰੋਗਰਾਮ ਤਾਂ ਨਹੀਂ ਹਨ, ਲੇਕਿਨ ਲਿਸਨਰ ਨਵੇਂ ਹਨ। ਮੈਨੂੰ ਖੁਸ਼ੀ ਹੋ ਰਹੀ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਜਨਾਬ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਅੱਜ ਫੈਸਲ ਅਬਾਸ ਵੀ ਹੈ ਨੇ। ਫੈਸਲ ਅਬਾਸ ਬਾਈ, ਕੀ ਹਾਲ ਹੈ? ਠੀਕ ਠਾਕ ਹੋ? ਖਰੀਅਤ ਹੈ? ਖੁਸ਼ ਹੋ? ਬਰਕਤ ਰਮਦਾਨੀ ਜਮਾਲੀ ਬਲੋਚ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਜਮਾਲੀ ਬਲੋਚ ਤੋਂ, ਔਰ ਆਖਦੇ ਨੇ ਕਿ ਗੁਲਾਮ ਅਲੀ ਬਾਈ, ਕੀ ਹਾਲ ਹੈ? ਠੀਕ ਠਾਕ ਹੋ? ਹਾਜੀ ਗੁਲਾਮ ਨਬੀ ਖਾਨ ਜਮਾਲੀ ਬਲੋਚ ਵੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ। ਬਰਕਤ ਜਮਾਲੀ ਬਲੋਚ ਵੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਹਸਨ ਜਮਾਲੀ ਬਲੋਚ ਜਿਹੜੇ ਨੇ, ਇਹ ਵੀ ਸਾਡਾ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਪ੍ਰੋਗਰਾਮ ਦੀ ਤਾਰੀਫ ਕੀਤੀ ਨੇ। ਫਰਜ਼ ਕਰੋ ਤੁਹਾਨੂੰ ਕੁਝ ਨਾ ਮਿਲੇ, ਆਪਣਾ ਆਪ ਲੁਟਾ ਕੇ ਵੀ, ਫਰਜ਼ ਕਰੋ ਮੁੱਕਰ ਹੀ ਜਾਏ ਸੱਚੀਆਂ ਕਸਮਾਂ ਖਾ ਕੇ ਵੀ, ਫਰਜ਼ ਕਰੋ ਇਹ ਫਰਜ਼ ਨਾ ਹੋਵੇ ਸੱਚੀ ਇੱਕ ਹਕੀਕਤ ਹੋਵੇ, ਤੇਰੇ ਇਸ਼ਕ ਦੇ ਹਰ ਰਸਤੇ 'ਤੇ ਯਾਰਾ ਇੱਕ ਕਿਆਮਤ ਹੋਵੇ, ਸੁਨੇਹਾ ਇਹ ਹੈ ਕਿ ਉਹ ਕਿਆਮਤ ਖੂਨ ਜਿਗਰ ਦਾ ਪੀਂਦੀ ਏ, ਤੂੰ ਤਾਂ ਯਾਰਾ ਫਰਜ਼ ਕਰੇਗਾ ਸਾਡੇ 'ਤੇ ਆ ਬੀਤੀ ਏ। ਵਾਹ ਜ਼ਬਰਦਸਤ ਜਨਾਬ ਰਜ਼ਾ ਚੌਧਰੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ ਆ। ਅਬਦੁੱਲਾ ਗੁਜਰ ਰੱਖਦੇ ਨੇ ਪ੍ਰੋਗਰਾਮ 100/100 ਦੇ ਹੈਨ, ਔਰ ਪ੍ਰੋਗਰਾਮ ਬੜਾ ਚੰਗਾ, ਜ਼ਬਰਦਸਤ, ਮਤਲਬ 100 ਦੇ ਵਿੱਚ 100 ਨੰਬਰ ਅਬਦੁੱਲਾ ਗੁਜਰ ਸਾਹਿਬ ਨੇ ਮੈਨੂੰ ਦਿੱਤੇ ਨੇ। ਥੈਂਕ ਯੂ ਭਾਈ, ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ। ਦੁਆਵਾਂ ਦੀ ਜਨਾਬ ਇੱਕ ਬਾਰਾਤ ਹੈ ਜਿਹੜੀ ਉਹਨਾਂ ਨੇ ਮੇਰੇ ਵਾਸਤੇ ਮੇਰੇ ਨਾਲ ਟੋਰ ਛੱਡੀ ਹੈ, ਅਤੇ ਉਮੀਦ ਹੈ ਪ੍ਰੋਗਰਾਮ ਚੰਗਾ ਹੋ ਜਾਸੀ। ਮੁਹੰਮਦ ਤਾਰਿਕ ਭਾਈ ਵੀ ਜਿਹੜੇ ਨੇ ਉਹ ਵੀ ਜ਼ਬਰਦਸਤ ਸੁਪਰ ਪ੍ਰੋਗਰਾਮ ਆਖਦੇ ਪਏ ਨੇ, ਤਾਰੀਫ ਕਰਦੇ ਨੇ, ਔਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਕੇ ਮੇਰੇ ਨਾਲ ਨਾਲ ਨੇ। ਇਹ ਤਾਰਿਕ ਭਾਈ, ਤੁਹਾਡਾ ਵੀ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ, ਚਾਹਤਾਂ ਮੁਹੱਬਤਾਂ ਦਾ ਇਜ਼ਹਾਰ ਕੀਤਾ, ਮੇਰੇ ਨਾਲ ਸ਼ਾਮਿਲ ਹੋਏ। ਯਾਸੀਨ ਭਾਈ ਸਾਡੇ ਪੰਜਾਬ ਪੁਲਿਸ ਤੋਂ, ਯਾਸੀਨ ਭਾਈ ਆਰਫ ਵਾਲੇ ਪਾਕ ਪੱਤਣ ਵਾਲੇ ਵੀ ਹਨ, ਲੇਕਿਨ ਯਾਸੀਨ ਭਾਈ ਪੰਜਾਬ ਪੁਲਿਸ ਤੋਂ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ, ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪਸੰਦ ਪਏ ਕਰਦੇ ਨੇ, ਆਖਦੇ ਨੇ ਜ਼ਬਰਦਸਤ ਰਿਧਮ ਹੈ ਤੁਹਾਡੀ ਗੁਫ਼ਤਗੂ ਦੇ ਵਿੱਚ, ਮਿਠਾਸ ਹੈ ਤੁਹਾਡੀ ਗੁਫ਼ਤਗੂ, ਅਤੇ ਲਹਿਜਾ ਤੁਹਾਡਾ ਕਮਾਲ ਹੈ ਭਾਈ, ਤੁਹਾਡਾ ਸ਼ੁਕਰੀਆ, ਬੜੀਆਂ ਮਿਹਰਬਾਨੀਆਂ ਨੇ। ਤੁਸੀਂ ਸਾਡੇ ਨਾਲ ਤਾਂ ਗੱਲ ਟੁਰੀ ਹਾਈ ਜਨਾਬ, ਤੰਦੂਰੀ ਅਤੇ ਤੰਦੂਰੀ ਤੋਂ ਬਾਅਦ ਵਤਾਊਆਂ ਦੀ, ਅਤੇ ਬੈਂਗਣਾਂ ਦੀ, ਅਤੇ ਫਿਰ ਜਨਾਬ ਕੀ ਆਖੀਏ ਕਿ ਪੁਦੀਨੇ ਅਤੇ ਧਨੀਏ ਦੀ, ਜਨਾਬ ਚਟਣੀ ਦੀ, ਠੰਡੀ ਛਾਂ ਦੀ, ਅਤੇ ਫਿਰ ਇੱਕ ਗੱਲ ਹੋਰ ਹੁੰਦੀ ਆ, ਜਦੋਂ ਇਹ ਮੌਸਮ ਹੁੰਦਾ, ਛੋਟੇ ਛੋਟੇ ਅਸੀਂ ਹੁੰਦੇ ਆਸੇ ਰੁੱਖਾਂ ਦੇ ਨਾਲ ਰੱਸੀਆਂ ਬੰਨ੍ਹ ਕੇ ਪੀਂਘਾਂ ਬਣਾਈਆਂ ਹੋਈਆਂ ਹੁੰਦੀਆਂ ਹਨ, ਜਿੱਥੇ ਵੱਡੇ ਬਜ਼ੁਰਗ ਸੌਂ ਜਾਂਦੇ ਹਨ, ਮਾਵਾਂ ਆਪਣੇ ਕੰਮਾਂ ਕਾਜਾਂ ਲੱਗ ਜਾਂਦੀਆਂ ਹਨ, ਉੱਥੇ ਅਮੂਮਨ ਬੱਚੇ ਜਾਂ ਅਸੀਂ ਜਿਹੜੇ ਨੇ ਅਸੀਂ ਪੀਂਘਾਂ ਜੁਟਾਉਂਦੇ ਆਸੇ। ਯਾਦ ਨਾ ਵੇਲਾ ਕਿ ਪੀਂਘਾਂ ਜੁਟਾਉਣੀਆਂ, ਅਤੇ ਉਹ ਜ਼ੋਰ ਜ਼ੋਰ ਨਾਲ ਜੁਟਾਉਣੀਆਂ, ਅਤੇ ਉੱਚੀਆਂ ਲੰਮੀਆਂ ਜੁਟਾਉਣੀਆਂ, ਮੁਕਾਬਲੇ ਦੇ ਵਿੱਚ ਮੁਕਾਬਲਾ ਲਾਉਣਾ, ਅਤੇ ਕਦੀ ਕਦੀ ਪੀਂਘ ਨੇ ਟੁੱਟ ਜਾਣਾ, ਔਰ ਜਿਤਨੇ ਦਿਨ ਪੀਂਘ ਟੁੱਟੀ ਰਹੇ ਆ ਉਤਨੇ ਦਿਨ ਦਿਲ ਉਜਾੜ ਜਿਹਾ ਰਹਿੰਦਾ ਹਾ, ਦਿਲ ਉਦਾਸ ਰਹਿੰਦਾ ਹਾ, ਅਤੇ ਦਿਲ ਦੁਖੀ ਰਹਿੰਦਾ ਹਾ। ਲੇਕਿਨ ਉਹ ਦਿਨ ਬੜੇ ਚੰਗੇ ਹੁੰਦੇ ਹਨ ਕਿ ਜਦੋਂ ਛੁੱਟੀਆਂ ਦੇ ਵਿੱਚ ਪਤਾ ਚੱਲਦਾ ਵੀ ਅਸੀਂ ਹੁਣ ਨਾਨਕਿਆਂ ਹਾਲ ਜਾਣਾ, ਨਾਨਕਿਆਂ ਦੇ ਘਰਾਂ ਦੇ ਵਿੱਚ ਰਹਿਣਾ, ਨਵੇਂ ਕੱਪੜੇ ਸਿਵਾ ਲੈਣੇ, ਨਵੀਂ ਜੁੱਤੀ ਲੈ ਲੈਣੀ, ਤਿਆਰੀਆਂ ਹੋਣ ਲੱਗ ਜਾਣੀਆਂ, ਗੱਡਾਂ ਕੱਪੜਿਆਂ ਦੀਆਂ ਵੱਜਣ ਲੱਗ ਜਾਣੀਆਂ, ਨਾਨਕਿਆਂ ਹਾਲ ਜਾਣ ਦੀ ਖੁਸ਼ੀ ਇੰਝ ਆਉਣੀ ਜਿਵੇਂ ਕਿ ਉੱਕਾ ਈਦ ਦੀ ਖੁਸ਼ੀ ਹੈ। ਇਹ ਹਨ ਉਹ ਗਰਮੀ ਦੀਆਂ ਛੁੱਟੀਆਂ, ਇਹ ਹਨ ਗਰਮੀਆਂ ਦੇ ਦਿਨ, ਇਹੋ ਹਾ ਬਚਪਨ ਕਿ ਜਿਹੜਾ ਸਾਨੂੰ ਅੱਜ ਉਦਾਸ ਕਰਿੰਦਾ ਹੈ। ਮੇਰਾ ਨੰਬਰ, ਮੇਰੇ ਨਾਲ ਕਰੋ ਗੱਲ, ਕਰੋ ਕਾਲ, ਅਤੇ ਪ੍ਰੋਗਰਾਮ ਦੱਸੋ ਕੈਸਾ ਹੈ।

ਮੈਂ ਵੇਖ ਰਿਹਾ ਜਨਾਬ ਬਹੁਤ ਸਾਰੀਆਂ ਕਾਲਾਂ ਆ ਰਹੀਆਂ ਨੇ, ਲੇਕਿਨ ਮੈਂ ਕੀ ਕਰਾਂ ਕਿ ਮੈਂ ਇੰਝ ਕਰਾਂਗਾ, ਤੁਸੀਂ ਮੈਸੇਜ ਵੀ ਕਰ ਲਓ ਨਾ 4471 'ਤੇ। ਹਾਫਿਜ਼ ਉਮਰ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਜੰਗ ਵਾਲਿਆਂ ਤੋਂ, ਮੈਂ ਬਿਸਮਿਲਾ ਕਰਾਂ ਜੰਗ ਵਾਲਿਆਂ। ਓ ਕੀ ਹਾਲ ਏ, ਟਾਂਗੇ ਜੰਗ ਜਾਂਦੇ, ਟਾਂਗੇ ਜੰਗ ਜਾਂਦੇ, ਰੁੱਠੇ ਮੰਨੀ ਵੈਂਦੇ ਨਹੀਂ ਅਗਲੇ ਡਾਂਗਰਾਂ ਦੇ। ਹਾਫਿਜ਼ ਉਮਰ ਸਾਹਿਬ ਵੈਲਕਮ, ਖੁਸ਼ ਆਮਦੀਦ ਜੀ ਆਇਆਂ ਨੂੰ, ਬਿਸਮਿਲਾ। ਆਖਦੇ ਨੇ ਕਿ ਮੇਰੇ ਨਾਲ ਮੇਰਾ ਪ੍ਰੋਗਰਾਮ, ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ ਮੇਰੇ ਦੋਸਤ ਕਾਸ਼ਿਫ, ਬਿਲਾਲ, ਰਜ਼ਾਕ, ਨਵੀਦ ਅਤੇ ਨਦੀਮ। ਬਹੁਤ ਸ਼ੁਕਰੀਆ, ਬੜੀਆਂ ਮਿਹਰਬਾਨੀਆਂ, ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਜਨਾਬ ਅਵੈਸ਼ਾ ਸਾਹਿਬ, ਅਵੈਸ਼ਾ ਸਰਗੋਧੇ ਤੋਂ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਤਾਰੀਫ ਕੀਤੀ ਨੇ, ਆਖੇ ਨੇ ਸ਼ੇਖ ਸਾਹਿਬ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ, ਅਤੇ ਰਿਆਜ਼ ਸੈਫੀ ਸਾਹਿਬ ਵੀ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ, ਸਮੀ ਵੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ। ਬਹੁਤ ਸ਼ੁਕਰੀਆ ਅਵੈਸ਼ ਜੀ, ਬੜੀ ਮਿਹਰਬਾਨੀ ਕਿ ਤੁਸੀਂ ਮੇਰੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋ। ਅੱਛਾ ਲੱਗਾ ਕਿ ਤੁਸੀਂ ਪ੍ਰੋਗਰਾਮ ਸੁਣਦੇ ਪਏ ਹੋ, ਨਾ ਸਿਰਫ ਤੁਸੀਂ ਸੁਣ ਰਹੇ ਹੋ ਬਲਕਿ ਤੁਹਾਡੇ ਦੋਸਤ ਅਹਬਾਬ ਵੀ ਪ੍ਰੋਗਰਾਮ ਸੁਣਦੇ ਪਏ ਨੇ, ਔਰ ਤੁਹਾਡੇ ਪ੍ਰੋਗਰਾਮ ਦੇ ਨਾਲ ਹੀ ਮੇਰੇ ਪ੍ਰੋਗਰਾਮ ਦੀ ਜਿਹੜੀ ਰੌਣਕ ਹੈ ਉਹ ਵੱਧਦੀ ਹੈ। ਔਰ ਮੇਰੇ ਪ੍ਰੋਗਰਾਮ ਦੇ ਵਿੱਚ ਪਹਿਲੀ ਦਫ਼ਾ ਸ਼ਾਮਿਲ ਹੋਈਆਂ ਸਹਿਰ ਸਦੀਕ, ਸਹਿਰ ਸਦੀਕ ਨੇ ਪ੍ਰੋਗਰਾਮ ਨੂੰ ਸੁਣਿਆ, ਪਸੰਦ ਕੀਤਾ, ਤਾਰੀਫ ਕੀਤੀ, ਮਿਹਰਬਾਨੀਆਂ। ਔਰ ਕਿਸੇ ਬੰਦੇ ਨੇ ਜਨਾਬ ਦੁੱਧ ਦੀ ਲੱਸੀ ਅਤੇ ਨਾਲ ਪਰਾਠਾ ਆਲੂ ਵਾਲਾ ਸੈਂਡ ਕਰ ਦਿੱਤਾ, ਮੇਰੀ ਗੱਲਾਂ ਨੂੰ ਜੋੜਿਆ ਇਸ ਤਸਵੀਰ ਦੇ ਨਾਲ, ਬੜੀ ਮਿਹਰਬਾਨੀ। ਔਰ ਸਾਈਕਲ ਦਾ ਜਦੋਂ ਮੈਂ ਜ਼ਿਕਰ ਕੀਤਾ ਤਾਂ ਰਜ਼ਾ ਬਾਈ ਨੇ ਸਾਈਕਲ ਦੀ ਤਸਵੀਰ ਵੀ ਸੈਂਡ ਕਰ ਦਿੱਤੀ ਕਿ ਮੇਰਾ ਬਿਰਾ ਇਸ ਤਰ੍ਹਾਂ ਦੀ ਸਾਈਕਲ 'ਤੇ ਸਫ਼ਰ ਕਰਿੰਦਾ ਹੈ।

ਇਮਰਾਨ ਜੋਈਆ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਲਾਹੌਰ ਕੈਂਟ ਤੋਂ, ਆਖਦੇ ਨੇ ਸੁਪਰ ਪ੍ਰੋਗਰਾਮ ਹੈ ਭਾਈ, ਹਫ਼ਤੇ ਵਿੱਚ ਕਮ ਅਜ਼ ਕਮ ਤਰਾਏ ਦਫ਼ਾ ਪ੍ਰੋਗਰਾਮ ਕੀਤਾ ਕਰੋ। ਹਾਏ ਮੈਂ ਸਦਕੇ ਜਾਵਾਂ ਆਪਣੇ ਭਰਾ ਦੀ ਇਤਨੀ ਚਾਹਤ ਔਰ ਮੁਹੱਬਤ ਤੋਂ। ਜੋਈਆ ਸਾਹਿਬ ਕੀ ਹਾਲ ਹੈ, ਠੀਕ ਠਾਕ ਹੋ, ਖਰੀਅਤ ਹੈ? ਕਿਸੇ ਵੇਲੇ ਆਉਂਦੇ ਹਾਂ ਤੁਹਾਡੇ ਕੋਲ ਜਨਾਬ ਕੈਂਟ, ਉੱਥੇ ਤੁਹਾਡੇ ਕੋਲ ਚਾਹ ਦਾ ਕੱਪ ਜ਼ਰੂਰ ਪੀਂਦੇ ਹਾਂ। ਰਹੀ ਗੱਲ ਕਿ ਕਮ ਅਜ਼ ਕਮ ਤਰਾਏ ਪ੍ਰੋਗਰਾਮ ਦੇਵਣ, ਔਰ ਸ਼ੁਕਰ ਕਰੋ ਜੀ ਉਹਨਾਂ ਮੈਨੂੰ ਇੱਕ ਪ੍ਰੋਗਰਾਮ ਦਿੱਤਾ ਨੇ। ਓਏ ਹੋ ਸਕਦਾ ਇਹ ਪ੍ਰੋਗਰਾਮ ਵੀ ਖੋ ਲਵਣ, ਮੈਂ ਮੁੜ ਕੀ ਕਰੇ ਸਾਂ? ਚੁੱਪ ਕਰੋ, ਇੱਕੇ 'ਤੇ ਹੀ ਚੱਲਣ ਦਿਓ।

ਇਸ਼ਰਤ ਅੱਬਾਸ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ। ਇਸ਼ਰਤ ਅੱਬਾਸ ਵੀ ਜੰਗ ਤੋਂ ਪ੍ਰੋਗਰਾਮ ਸੁਣਦੇ ਪਏ ਨੇ, ਪ੍ਰੋਗਰਾਮ ਨੂੰ ਪਸੰਦ ਕੀਤਾ ਨੇ, ਤਾਰੀਫ ਕੀਤੀ ਨੇ, ਮੇਰੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਜਵੇਦ ਇਕਬਾਲ ਪ੍ਰੋਗਰਾਮ ਸੁਣਦੇ ਪਏ ਨੇ, ਜਵੇਦ ਬਾਈ ਤੁਹਾਡਾ ਮਿਹਰਬਾਨੀ, ਸ਼ੁਕਰੀਆ। ਔਰ ਸ਼ੈਸਤਾ ਆ ਗਏ ਨੇ ਖੁਸ਼ਾਬ ਤੋਂ ਪ੍ਰੋਗਰਾਮ ਦੇ ਵਿੱਚ। ਸ਼ੈਸਤਾ ਜੀ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ, ਖੁਸ਼ਬਾਸ਼ ਹੋ? ਖੁਸ਼ਾਬ ਦਾ ਮੌਸਮ ਕੈਸਾ ਹੈ?

ਲਓ ਜੀ ਇੰਜ ਕਰਦੇ ਹਾਂ, ਚਲਦੇ ਹਾਂ ਇਸਲਾਮਾਬਾਦ ਵਾਲੇ ਪਾਸੇ, ਖਬਰਾਂ ਸੁਣਦੇ ਹਾਂ। ਖਬਰਾਂ ਸੁਣਾਉਣ ਤੋਂ ਬਾਅਦ ਆਵਾਂਗੇ ਵਾਪਸ ਇੱਕ ਸੋਹਣਾ ਟਾਪਿਕ ਅੱਜ, ਔਰ ਟਾਪਿਕ ਵੀ ਤੁਹਾਡੇ ਬਚਪਨ ਦੇ ਨਾਲ ਰਿਲੇਟਡ। ਉਸ ਟਾਪਿਕ 'ਤੇ ਤੁਸੀਂ ਸਾਂਝ ਪਾ ਕੇ ਦੱਸਣਾ ਕਿ ਤੁਹਾਨੂੰ ਕੀ ਗੱਲਾਂ ਯਾਦ ਆ ਰਹੀਆਂ, ਟਾਪਿਕ ਕੈਸਾ ਲੱਗਾ, ਔਰ ਉਸ 'ਤੇ ਤੁਸੀਂ ਸਾਂਝ ਪਾਓਗੇ, ਲੇਕਿਨ ਖਬਰਾਂ ਤੋਂ ਬਾਅਦ।

ਓ ਮੇਰੇ ਸੋਹਣਿਓ ਮਿੱਠੜੇ ਮਨ ਮੋਹਣਿਓ ਓਰਾ ਇੱਥੇ ਮੇਰੇ ਕੋਲ ਆ ਕੋਈ ਖੱਬੇ ਬਹਿ ਜਾਓ ਕੋਈ ਸੱਜੇ ਬਹਿ ਜਾਓ ਕੁਛ ਇੱਥੇ ਆ ਮੇਰੇ ਸਾਹਮਣੇ ਬਹਿ ਜਾਓ ਓ ਮੈਂ ਤੁਹਾਡਾ ਆਪਣਾ ਬਿਰਾ ਨੇ ਉਹ ਬਿਰਾ ਗੁਲਾਮ ਅਲੀ ਜਾਵੇਦ ਆ ਸਮਝਿਆ ਕਰੋ ਪਰ ਰਾਵੀ ਕਿਨਾਰੇ ਪ੍ਰੋਗਰਾਮ ਹੀ ਨੇ ਰਾਵੀ ਦੇ ਘੰਟੇ ਜਿਹਨੂੰ ਆਖਦੇ ਨੇ ਔਰ ਤੁਹਾਡਾ ਆਪਣਾ ਚੈਨਲ ਹੀ ਨੇ FM 101 ਰੇਡੀਓ ਪਾਕਿਸਤਾਨ ਔਰ ਲਾਹੌਰ ਦਾ ਸਟੂਡੀਓ ਨੇ ਇੱਥੇ ਏਡੀ ਚਸ ਆਈ ਪਈ ਹੈ ਨਾ ਮੈਨੂੰ ਮੇਰਾ ਦਿਲ ਪਕੜਿੰਦਾ ਇੱਥਾਂ ਹੀ ਸਾਂ ਜਾਵਾਂ ਉਹਦੀ ਵਜ੍ਹਾ ਵੀ ਆ ਠੱਡੀ ਮਸ਼ੀਨ 'ਤੇ ਚੱਲਦੀ ਹੈ ਅਤੇ ਇਹਦਾ ਮੂੰਹ ਹੀ ਹੋਰ ਮੇਰੇ ਵਾਲੇ ਤਾਂ ਤਰੀਖੀ ਵੀ ਪਈ ਚੱਲਦੀ ਹੈ ਅਤੇ ਮੈਨੂੰ ਪੋਲੋ ਪਿਓ ਲੱਗਦੇ ਨੇ ਵਿੱਚੋਂ ਰਾਵੀ ਕਿਨਾਰੇ ਪ੍ਰੋਗਰਾਮ ਦਾ ਦੂਜਾ ਘੰਟਾ ਸ਼ੁਰੂ ਹੋ ਗਿਆ ਨੇ ਦੂਜੇ ਘੰਟੇ ਦੇ ਵਿੱਚ ਇੱਕ ਸੋਹਣਾ ਟਾਪਿਕ ਆਉਂਦਾ ਨੇ ਮੁੜੇ ਨਖਿਆ ਮੈਨੂੰ ਦੱਸਿਆ ਨੇ ਉਹ ਕਿਦੇ ਇੱਦੇ ਹੋਣਾ ਮੇਰੇ ਮੁੜ ਤਵੱਜੋ ਭਰਾ ਕਰ ਲੈਂਦੇ ਪਤਾ ਨਹੀਂ ਮੈਂ ਤਾਂ ਹੈਰਾਨ ਕਰਦੇ ਕੀ ਬਿਨਾ ਮਜ਼ਦੂਰ ਬਿਰਾ ਮੇਰੇ ਵੇਖੋ ਇੱਦੂ ਵੇਖੋ ਕੰਮ ਵੇਖੋ ਪੈ ਕਰ ਵੇਖਣ ਵਾਲੇ ਕੀ ਆਖਣ ਵੀ ਇੰਝ ਕੰਮ ਕਰੀਂਦਾ ਤਾਂ ਮੇਰੀਆਂ ਮਾਵਾਂ ਬਹਿਣਾ ਇਹਦੇ ਮੇਰੇ ਪ੍ਰੋਗਰਾਮ ਦੇ ਵਿੱਚ ਲੱਗੀਆਂ ਰਹਿੰਦੀਆਂ ਨੇ ਉਦੂ ਹਾਂਡੀ ਲੱਗ ਜਾਂਦੀ ਸੜ ਜਾਂਦੀ ਔਰ ਡਰਾਈਵਰ ਬਿਰਾ ਜ਼ਰਾ ਤਵੱਜੋ ਅਗਾਂਹ ਰੱਖਣੀ ਹੈ ਕੰਨਾਂ ਨਾਲ ਮੇਰੇ ਪ੍ਰੋਗਰਾਮ ਨੂੰ ਸੁਣਨਾ ਇੱਕ ਦੂਜੇ ਦੇ ਹੱਥ ਦੇ ਉੱਤੇ ਹੱਥ ਨਹੀਂ ਮਾਰਨੇ ਬਿਆ ਵੇਖ ਅਰਜੇ ਜਿਬਲੂ ਨੇ ਕਿਵੇਂ ਜਿਬਲੀ ਮਾਰੀ ਹਾਂ ਹਾਂ ਲਓ ਜਨਾਬ ਹੋਰਾਂ ਵੱਜੋ ਪ੍ਰੋਗਰਾਮ ਦੇ ਵਿੱਚ ਆਓ ਆਉਣ ਦਾ ਤਰੀਕਾ ਹੀ ਨੇ ਮੈਨੂੰ ਕਾਲ ਕਰਨੀ ਨੇ 042-111-0101 ਅਤੇ ਜਾਂ ਫਿਰ ਫੇਸਬੁੱਕ ਔਰ ਖੇਸਬੁੱਕ 'ਤੇ ਜਾਣਾ ਨੇ ਅਤੇ ਉੱਥੇ ਸਰਚ ਕਰਕੇ FM 101 ਲਾਹੌਰ 'ਤੇ ਕਰਨਾ ਨੇ ਮੈਸੇਜ 'ਤੇ ਦੱਸਣਾ ਨੇ ਕਿਵੇਂ ਪਿਆ ਲੱਗਦਾ ਪ੍ਰੋਗਰਾਮ ਚੰਗਾ ਜਾਂ ਭੈੜਾ ਨਮਕੀਨ ਸਲੂਣਾ ਜਾਂ ਮਿੱਠਾ ਜਾਂ ਫੋਕਾ ਫੋਕਾ ਪ੍ਰੋਗਰਾਮ ਲੱਗ ਰਿਹਾ ਓਏ ਸੱਤੂ ਦੇ ਸ਼ਰਬਤ ਪੀਣ ਵਾਲਿਓ ਕਿਤੇ ਹੋ ਸੱਤੂ ਆਟਾ ਪੀਣ ਖਾਣ ਵਾਲਿਓ ਕਿਤੇ ਹੋ ਆ ਸੱਤੂ ਤੂੰ ਮੈਨੂੰ ਗੱਲ ਯਾਦ ਆ ਗਈ ਸੱਤੂ ਬਣਦੇ ਕਿਵੇਂ ਬੜੀ ਸਾਰੀ ਦੁਨੀਆਂ ਨੂੰ ਇਹ ਵੀ ਕੋਈ ਨਹੀਂ ਪਤਾ ਹੋਣ ਆ ਮੁੜ ਯਾਸੀਨ ਬਿਰਾ ਮੈਨੂੰ ਆਉਂਦਾ ਹੋਵੇ ਛੱਡ ਬੜਿਆ ਕਈ ਹੋਰ ਮਾਡਰਨ ਗੱਲ ਕਰ ਮਾਡਰਨ ਗੱਲ ਦੇ ਵਿੱਚ ਕਿਹੜਾ ਸਵਾਦ ਹੁੰਦਾ ਸਵਾਦ ਇਸ ਆਪਣੀ ਆਪਣੀ ਗੱਲ 'ਚ ਹੁੰਦਾ ਆਪਣੀ ਰਿਵਾਇਤ 'ਚ ਆਪਣੀ ਰਹਿਤਲ ਬਹਿਤਲ ਦੇ ਵਿੱਚ ਆਪਣੇ ਮਾਝੇ ਦੇ ਵਿੱਚ ਆਪਣੇ ਵੱਡਿਆਂ ਦੀਆਂ ਗੱਲ ਕਰੀਏ ਆਪਣੇ ਵੱਡਿਆਂ ਦੇ ਤਜ਼ਕਰੇ ਕਰੀਏ ਤਾਂ ਸਾਡੀ ਕਿਸੇ ਇੱਜ਼ਤ ਕਰਨੀ ਅਸੀਂ ਤਾਂ ਆਪਣੇ ਕਬਰਾਂ ਵਾਲਿਆਂ ਨੂੰ ਭੁੱਲ ਗਏ ਉਹਨਾਂ ਦੀ ਰਿਵਾਇਤ ਨੂੰ ਭੁੱਲ ਗਏ ਉਹਨਾਂ ਦੇ ਤੌਰ ਤਰੀਕੇ ਅਤੇ ਗੱਲਾਂ ਨੂੰ ਭੁੱਲ ਗਏ ਆ ਮੇਰਾ ਦਿਮਾਗ ਖਰਾਬ ਪਕੜਨ ਦਿਓ ਮੁੜ ਮੈਨੂੰ ਐਵੇਂ ਭੁੱਖ ਲੱਗ ਜਾਸੀ ਸਦਕੇ ਜਾਵਾਂ ਖਬਰਾਂ ਦੇ ਦੌਰਾਨ ਰਿਮਸ਼ਾ ਆਈਏ ਫੋਨ ਕਾਲ ਕੀਤੀ ਸਾ ਕੇ ਪ੍ਰੋਗਰਾਮ ਬੜਾ ਪੇ ਚੰਗਾ ਕਰਿੰਦੇ ਹੋ ਅਤੇ ਮੈਂ ਬੜੀ ਉਦਾਸ ਹੁੰਦੀ ਹਾਂ ਜਦੋਂ ਤੱਕ ਤੁਹਾਡੀ ਆਵਾਜ਼ ਨਹੀਂ ਸੁਣਦਾ ਹਾਂ ਮੈਂ ਸਦਕੇ ਜਾਵਾਂ ਰਿਮਸ਼ਾ ਜੀ ਤੁਸੀਂ ਮੱਖਣ ਵੀ ਲਾਇਆ ਅਤੇ ਬੜਾ ਲਾਇਆ ਅਤੇ ਢੇਰ ਸਾਰਾ ਲਾਇਆ ਹਾਲਾਂਕਿ ਬੜਾ ਮਹਿੰਗਾ ਅੱਜ ਕੱਲ੍ਹ ਮੱਖਣ ਪਰੀ ਚੌਂਕ 'ਚ ਬੁਰਜੀ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ ਆਖਦੀਆਂ ਨੇ ਜਲਦੀ ਕਰ ਇੱਕ ਗਾਣਾ ਖਵਾਤੀਨ ਦੇ ਨਾਵੇਂ ਲਾ ਆਏ ਅਗਲਾ ਗਾਣਾ ਮੈਂ ਕੱਢੀ ਬੈਠਾ ਤਾਂ ਖਵਾਤੀਨ ਦੇ ਨਾਵੇਂ ਲੈਂਦਾ ਪਿਆ ਜੇ ਘਰ ਮੇਰੇ ਤੂੰ ਆਵੇਂ ਲਿਆਕਤ ਬਾਈ ਪ੍ਰੋਗਰਾਮ ਸੁਣਿਆ ਚੰਗੀ ਮੇਰੀ ਤਾਰੀਫ ਕੀਤੀ ਠਾਠ ਬਾਠ ਕਰਕੇ ਮੇਰੀ ਤਾਰੀਫ ਕੀਤੀ ਨਾਲ ਹੀ ਫਰਮਾਇਸ਼ ਕਰ ਦਿੱਤੀ ਖਾਨ ਬਾਬਾ ਸਾਹਿਬ ਸਾਹਿਬ ਸਲਾਮ ਅਲੈਕੁਮ ਖਾਨ ਬਾਬਾ ਪ੍ਰੋਗਰਾਮ ਵਿੱਚ ਆਇਆ ਆਖਦੇ ਨੇ ਡਾਢਾ ਸਵਾਦੀ ਪ੍ਰੋਗਰਾਮ ਪੈ ਕਰਨ ਦਾ ਦਿਲ ਕਰਦਾ ਕਿ ਤੈਨੂੰ ਆ ਕੇ ਵੇਖਾਂ ਤੇਰਾ ਮੂੰਹ ਮੱਥਾ ਚੁੰਮਾ ਪੁੱਤਰਾ ਜਾਣਾ ਤੂੰ ਚੰਗਾ ਮੈਨੂੰ ਲੱਗਦਾ ਗੱਲ ਚੰਗੀ ਕਰੇਨਾ ਪ੍ਰੋਗਰਾਮ ਨੂੰ ਸਜਾ ਛੱਡੇਨਾ ਬੈਠਕ ਜਾਣਾ ਚੰਗੀ ਬਣਾ ਲੈਨਾ ਅਲਾ ਬੋਧੀ ਜੱਟ ਨੇ ਕਬੂਤਰ ਵੀ ਉਡਾਏ ਹੋਏ ਨੇ ਮੇਰਾ ਪ੍ਰੋਗਰਾਮ ਵੀ ਸੁਣਦਾ ਪਿਆ ਮੈਨੂੰ ਲੱਗਦਾ ਵਿਚਾਰਾ ਧੁੱਪ ਤੇ ਉੱਤੇ ਛੱਤ ਤੇ ਬੈਠੇ ਹੀ ਨੇ ਬੋਧੀ ਜੱਟ ਵੈਲਕਮ ਤੇ ਸ਼ਹਿਰੀ ਮੈਨੂੰ ਆਉਂਦਾ ਮੈਂ ਤੁਹਾਡੇ ਲਾਵਣਾ ਮੈਨੂੰ ਇਹ ਦੱਸੋ ਵੀ ਤੁਸੀਂ ਬੈਠੇ ਕਿੱਥੇ ਹੋ ਉਹ ਭਾਈ ਮੈਂ ਤੁਹਾਡੇ ਦਿਲ ਦੇ ਵਿੱਚ ਬੈਠਾ ਜ਼ਰਾ ਆ ਥੱਲੇ ਕਰਕੇ ਵੇਖੋ ਨਾ ਆ ਜਾਤੀ ਭਾਵਨਾ ਆਪਣੇ ਦਿਲ ਦੇ ਵਿੱਚ ਉੱਥੇ ਨਿੱਕਾ ਜਿਹਾ ਗੁਲਾਮ ਅਲੀ ਜਾਵੇਦ ਬੈਠਾ ਆ ਇੱਕ ਹੋਰ ਮੇਰਾ ਬਿਰਾਜ ਨੇ ਸਈਦ ਏਡਾ ਸੋਹਣੀ ਪਰਸਨੈਲਿਟੀ ਚੰਗਾ ਕੱਦ ਕਾਟ ਸੋਹਣਾ ਨੌਜਵਾਨ ਪੜ੍ਹਿਆ ਲਿਖਿਆ ਅਤੇ ਵੱਡੀ ਸਾਰੀ ਨੌਕਰੀ 'ਤੇ ਲੱਗੋ ਆ ਇਹ ਸਈਦ ਮੇਰਾ ਬਿਰਾਜ ਨੇ ਮੈਨੂੰ ਬੜਾ ਚੰਗਾ ਲੱਗਦਾ ਨੇ ਜਦੋਂ ਮਿਲਦਾ ਏਡਾ ਮੁਸਕਰਾ ਕੇ ਇੱਜ਼ਤ ਨਾਲ ਮਿਲਦਾ ਯਕੀਨ ਕਰੋ ਥਕਾਵਟ ਲੈ ਜਾਂਦੀ ਬੰਦੇ ਨੂੰ ਹੋਣਾ ਹੀ ਐਸਾ ਚਾਹੀਦਾ ਕਿ ਅਗਲੇ ਬੰਦੇ ਨੂੰ ਮਿਲੋ ਤਾਂ ਚਿਹਰੇ 'ਤੇ ਸਮਾਈ ਲਾਇਆ ਉਹਨੂੰ ਇੱਜ਼ਤ ਮਹਿਸੂਸ ਹੋਵੇ ਅਤੇ ਉਹ ਬੰਦਾ ਖੁਸ਼ ਹੋਵੇ ਇਹ ਸਈਦ ਦੀ ਉਹ ਗੱਲ ਜਦੋਂ ਮੈਨੂੰ ਮਿਲਿਆ ਮੈਨੂੰ ਥਕਾਵਟ ਲੈ ਜਾਂਦੀ ਹਾਲਾਂਕਿ ਨੇ ਕਦੀ ਮੈਨੂੰ ਚਾਹ ਨਹੀਂ ਪੁੱਛੀ ਕਦੀ ਸ਼ਰਬਤ ਨਹੀਂ ਚੁੱਪ ਪੁੱਛਿਆ ਕਦੀ ਇਸ ਨਹੀਂ ਸੁਆਖਿਆ ਔਰ ਬਾਜਿਆ ਖਾਣਾ 'ਚ ਖਵਾਵਾਂ ਬੋਤਲ 'ਚ ਪੀਵਾਵਾਂ ਲੇਕਿਨ ਮਿਲਦਾ ਇੰਝ ਜੇ ਮੇਰੇ ਹਾਂ ਨੂੰ ਠੱਡ ਪੈ ਜਾਂਦਾ ਲਓ ਜੀ ਗੱਲਾਂ ਆਉਂਦੀਆਂ ਰਹਿਣਗੀਆਂ ਚਲੋ ਫਿਰ ਗੀਤ ਸੁਣੀਆਂ ਹਾਂ ਇਹ ਉਹ ਮਜ਼ਦੂਰ ਜਿਹੜੇ ਇਸ ਟਾਈਮ ਮਜ਼ਦੂਰੀ 'ਤੇ ਲੱਗੇ ਨੇ ਉਹਨਾਂ ਦੇ ਨਾਵੇਂ ਅਤੇ ਜਿਹੜੀਆਂ ਮੇਰੀਆਂ ਮਾਵਾਂ ਬਹਿਣਾ ਪ੍ਰੋਗਰਾਮ ਸੁਣਦੀਆਂ ਪਈਆਂ ਨੇ ਸਿਰਫ ਉਹਨਾਂ ਦੇ ਨਾਵੇਂ ਹੋਰ ਕਿਸੇ ਦੇ ਨਾਵੇਂ ਕੋਈ ਨਹੀਂ

ਮੀਆਂ ਫਾਰੂਕ ਪ੍ਰੋਗਰਾਮ ਸੁਣਦੇ ਪਏ ਨੇ ਫਾਰੂਕ ਬਈ ਕੀ ਹਾਲ ਹੈ ਠੀਕ ਠਾਕ ਹੋ ਖੁਸ਼ਬਾਸ਼ ਹੋ ਲਓ ਜੀ ਅਤੀਕ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਅਤੀਕ ਚੈਂਪੀਅਨ ਤੁਹਾਡੇ ਕੀ ਹਾਲ ਹੈ ਭਾਊ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਭਾਊ ਥੈਂਕ ਯੂ ਸੋ ਮਚ ਵਿਕਾਸ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਵਿਕਾਸ ਬਈ ਮਿਹਰਬਾਨੀਆਂ ਅਸ਼ਫਾਕ ਅਲੀ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਅਸ਼ਫਾਕ ਬਾਈ ਥੈਂਕ ਯੂ ਸੋ ਮਚ ਬੜੀ ਮਿਹਰਬਾਨੀ ਲਓ ਜੀ ਬੜੇ ਅਰਸੇ ਬਾਅਦ ਲੁਬਨਾ ਮਹਿਮੂਦ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਲੁਬਨਾ ਜੀ ਬਹੁਤ ਸ਼ੁਕਰੀਆ ਮੁਹੰਮਦ ਹਸਨ ਪ੍ਰੋਗਰਾਮ ਨੂੰ ਸੁਣਦੇ ਪਏ ਨੇ ਹਸਨ ਬਾਈ ਥੈਂਕ ਯੂ ਸੋ ਮਚ ਰਜ਼ਾ ਚੌਧਰੀ ਸਾਹਿਬ ਥੈਂਕ ਯੂ ਜਿੰਦੇ ਰਹੋ ਔਰ ਬਿੰਤ ਸਾਦਿਕ ਸਾਡੇ ਪ੍ਰੋਗਰਾਮ ਬਿੰਤ ਸਦੀਕ ਸਾਡੇ ਪ੍ਰੋਗਰਾਮ ਦੇ ਵਿੱਚ

ਲਓ ਜੀ, ਹੁਣ ਅਸੀਂ ਸੋਚੀਏ ਕਿ ਅਸੀਂ ਕਿਹੜੇ ਟੌਪਿਕ 'ਤੇ ਸਾਂਝ ਪਾਣੀ. ਅੱਜ ਦਾ ਟੌਪਿਕ ਕੀ ਹੋਣਾ, ਜਾਣ ਕੇ ਮੈਂ ਸਸਪੈਂਸ ਰੱਖਿਆ ਕਿ ਥੋੜ੍ਹੀ ਦੇਰ ਤੁਹਾਨੂੰ ਇੰਤਜ਼ਾਰ ਕਰਨਾ ਪਵੇ. ਸੋਚਦੇ ਰਹੋ ਕਿ ਅੱਜ ਟੌਪਿਕ ਕੀ ਹੈ. ਅਤੇ ਅੱਜ ਦਾ ਟੌਪਿਕ ਨੇ ਕਿ ਅਸੀਂ ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਖੇਡੀਆਂ. ਕਿਆ ਅਸੀਂ ਰੇਤ ਦੇ ਘਰ ਬਣਾਏ ਹਨ? ਸੱਚੀ ਦੱਸਿਆ, ਰੇਤ ਦੇ ਘਰ ਬਣਾਏ ਜਾਂ ਨਾ ਬਣਾਏ, ਵੰਗਾਂ ਤਰੋੜ ਕੇ ਪਿਆਰ ਕੱਢੇ ਜਾਂ ਨਾ ਕੱਢੇ, ਗੁੱਡੀ ਗੁੱਡਾ ਰੱਖਿਆ ਨਾ ਰੱਖਿਆ, ਉਹ ਜਿਹੜੇ ਪੈਰਾਂ ਦੇ ਨਾਲ ਅੱਗੇ ਕਰਕੇ ਛਪਾਤੂ ਜਿਹਾ ਕਰਦੇ ਆਸੇ, ਮੈਨੂੰ ਉਹਦਾ ਨਾਮ ਭੁੱਲ ਗਿਆ, ਉਹ ਗੇਮ ਕੀ ਆਈ, ਉਹ ਤੁਸੀਂ ਖੇਡੀ ਕਿ ਨਾ ਖੇਡੀ. ਛੱਲਾ ਛੁਪਾਵਣਾ ਜਨਾਬ, ਇੱਕ ਹੱਥ ਦੇ ਵਿੱਚ ਦੂਏ ਹੱਥ ਦੇ ਵਿੱਚ ਚੈੱਕ ਕਰਨਾ, ਹੈ ਛੱਲਾ ਛੁਪਾਈ ਉਹ ਮੈਂ ਸਦਕੇ. ਫਿਰ ਜਿਹੜੇ ਬੰਦੇ ਨੇ ਹਾਰ ਜਾਣਾ ਉਹਦੇ ਹੱਥਾਂ ਨੂੰ ਕੁੱਟ ਪਵਣੀ, ਉਹ ਕੁੱਟ ਪਵਣੀ, ਉਹ ਕੁੱਟ ਪਵਣੀ. ਕਿਸ ਕਿਸ ਨੂੰ ਬਚਪਨ ਦੀਆਂ ਉਹ ਖੇਡਾਂ ਯਾਦ ਹਨ? ਲਓ ਜੀ, ਅੱਜ ਐਡਾ ਪਿਆਰਾ ਟਾਪਿਕ ਹੋਵੇ, ਮੈਂ ਕੁਰਬਾਨ ਜਾਵਾਂ ਤੁਹਾਥੇ, ਅੱਜ ਵੀ ਨਾ ਬੋਲੋ ਤੇ ਮੋੜ ਮੁੜ ਤੁਹਾਡੀ ਮਰਜ਼ੀ ਹੈ ਭਾਈ, ਹੋਰ ਕੀ ਮੈਂ ਆਖ ਸਕਦਾ. ਅਤੇ ਚਲੀਏ ਜਨਾਬ, ਇੱਕ ਸੋਹਣਾ ਜਿਹਾ ਗੀਤ ਫਰਮਾਇਸ਼ ਕੀਤੀ ਆ ਮੇਰੇ ਬਿਰਾ ਨੇ, ਸਈਦ ਨੇ, ਔਰ ਸਈਦ ਭਾਈ ਦੇ ਹੁਕਮ ਦੀ ਤਾਮੀਲ ਕਰਦਾ. ਆਖਦੇ ਪਏ, ਅੱਜ ਐਡਾ ਪਿਆਰਾ ਟਾਪਿਕ ਹੋਵੇ, ਮੈਂ ਕੁਰਬਾਨ ਜਾਵਾਂ ਤੁਹਾਥੇ, ਅੱਜ ਵੀ ਨਾ ਬੋਲੋ ਤੇ ਮੋੜ ਮੁੜ ਤੁਹਾਡੀ ਮਰਜ਼ੀ ਹੈ ਭਾਈ, ਹੋਰ ਕੀ ਮੈਂ ਆਖ ਸਕਦਾ. ਅਤੇ ਚਲੀਏ ਜਨਾਬ, ਇੱਕ ਸੋਹਣਾ ਜਿਹਾ ਗੀਤ ਫਰਮਾਇਸ਼ ਕੀਤੀ ਆ.

ਦੇ ਨੇ, ਯਕੀਨ ਕਰੋ। ਨਹੀਂ ਤਾਂ ਇਹ ਦੋਵੇਂ ਕੰਮ ਨਹੀਂ ਨਾ ਕਰਨੇ। ਨਾ ਨੂੰ ਆਖੋ ਚਲੋ ਬੱਚਿਆਂ ਵਾਸਤੇ ਇੱਕ ਇੱਕ ਸੂਟ ਲੈ ਕੇ ਆਵੀਏ, ਅੱਜ ਇਤਵਾਰ ਦਾ ਦਿਹਾੜਾ। ਇਹ ਬੜੇ ਪੈਸੇ ਕਮਾਈਂਦੇ ਨੇ, ਮੈਨੂੰ ਪਤਾ ਹੀ ਨਹੀਂ। ਕਦੀ ਤੁਸੀਂ ਮਿਲਿਆ ਨਾ ਤਾਂ ਮੈਂ ਤੁਹਾਨੂੰ ਦੱਸੇ ਸਾਂ ਇਹਨਾਂ ਦਾ ਜਿਹੜਾ ਪਰਸ ਹੈ ਨਾ, ਪਰਸ ਦੇ ਵਿੱਚ ਜਿਹੜਾ ਉਹ ਖੁਫੀਆ ਜਿਹਾ ਇੱਕ ਹੁੰਦਾ ਹੈ ਜੇ ਪੋਕਿਟ ਹੁੰਦੀ ਜਿਹਦੇ ਤੁਸੀਂ ਪਲੱਗ ਜਾਂਦੇ, ਉਸ ਦੇ ਵਿੱਚੋਂ ਵੇਖੋ ਪੈਸੇ ਪੈਣ, ਪੰਜ ਦਾਰਾਂ ਵਾਲੇ ਨੋਟ ਪਏ ਨਾ। ਅੱਜ ਕਰਾਓ ਇਹਨਾਂ ਦਾ ਖਰਚਾ, ਅਤੇ ਖਰਚਾ ਕਰਾ ਕੇ ਅਗਲੇ ਪ੍ਰੋਗਰਾਮ ਦੇ ਵਿੱਚ ਮੈਨੂੰ ਤੁਸੀਂ ਦੱਸਣਾ, ਨਾਲ ਫੋਟੋ ਵੀ ਸੈਂਡ ਕਰਨਾ। ਸਈਦ ਬਾਈ ਨੂੰ ਲੱਗੇ ਪਤਾ ਫਰਮਾਇਸ਼ਾਂ ਕਰਨ ਦੀਆਂ, ਆਖਦਾ ਬੇਈਮਾਨ ਬੇਲੀਆ।

ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਆ ਵੈਸ਼ ਸ਼ਾਹ ਸਾਹਿਬ ਸਰਗੋਧੇ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਹਿੰਦੇ ਨੇ ਜੀ ਸਾਡਾ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ ਨਵਾਜ਼ ਸ਼ਰੀਫ ਭਾਈ ਹਸਨੈਨ ਭਾਈ ਔਰ ਯਾਸੀਨ ਤੁਹਾਡਾ ਪ੍ਰੋਗਰਾਮ ਸੁਣਦੇ ਪਏ ਨੇ ਸ਼ਾਨ ਅਲੀ ਪ੍ਰੋਗਰਾਮ ਤੁਹਾਡਾ ਸੁਣਦੇ ਪਏ ਨੇ ਅੱਜ ਸਾਡਾ ਪੈਕੇਜ ਮੁੱਕਾ ਹੋਇਆ ਜ਼ਿਆਦਾ ਮੈਸੇਜ ਨਹੀਂ ਕਰ ਸਕਦੇ ਕੋਈ ਗੱਲ ਨਹੀਂ ਜੀ ਬਹੁਤ ਸ਼ੁਕਰੀਆ ਨਵਾਜ਼ ਸ਼ਰੀਫ ਸਾਹਿਬ ਹਸਨੈਨ ਭਾਈ ਯਾਸੀਨ ਭਾਈ ਸ਼ਾਨ ਅਲੀ ਔਰ ਅਵੈਦ ਸ਼ਾਹ ਜਿਉਂਦੇ ਰਹੋ ਖੁਸ਼ ਰਹੋ ਹਲਵੇ ਖਾਂਦੇ ਰਹੋ ਚਾਹਾਂ ਪੀਂਦੇ ਰਹੋ ਬੋਤਲਾਂ ਪੀਂਦੇ ਰਹੋ

ਸਾਡੇ ਪ੍ਰੋਗਰਾਮ ਨੂੰ ਸੁਣਦੇ ਪੈਣ ਅਬਦੁਲ ਹਮੀਦ ਫਰੂਕਾਬਾਦ ਤੋਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਮਿਹਰਬਾਨੀਆਂ ਹੁਦਾ ਸ਼ੇਖ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਈਆਂ ਨੇ ਹੁਦਾ ਜੀ ਵੈਲਕਮ ਮਿਹਰਬਾਨੀਆਂ ਅਬਦੁਲ ਹਮੀਦ ਸਾਹਿਬ ਤੁਹਾਡਾ ਸ਼ੁਕਰੀਆ

ਲਓ ਜੀ 2:30 ਵਜੇ ਲਾਈਵ ਕਾਲ ਸੁਣਗੀਆਂ ਔਰ ਲਾਈਵ ਕਾਲ ਦੇ ਵਿੱਚ ਤੁਸੀਂ ਮੈਨੂੰ ਇਹ ਦੱਸਣਾ ਹੈ ਕਿ ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਜਿਹੜੀਆਂ ਨੇ ਉਹ ਤੁਸੀਂ ਖੇਡਦੇ ਰਹੇ ਔਰ ਅਜੇ ਤੱਕ ਤੁਹਾਨੂੰ ਉਹ ਖੇਡਾਂ ਯਾਦ ਹਨ ਉਹ ਜ਼ਰੂਰ ਸਾਨੂੰ ਦੱਸਣਾ ਔਰ ਕੋਸ਼ਿਸ਼ ਇਹ ਅਸਾਂ ਕਰਨੀ ਕਿ ਬਿਲਕੁਲ ਮਾਸੂਮੀਅਤ ਦੇ ਜ਼ਮਾਨੇ ਦੇ ਵਿੱਚ ਜਿਹੜੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਔਰ ਉਹ ਖੇਡਾਂ ਦੇ ਵਿੱਚ ਤੁਹਾਡੇ ਨਾਲ ਕੌਣ ਕੌਣ ਸ਼ਾਮਿਲ ਹੁੰਦਾ ਉਹ ਲੋਕ ਅੱਜ ਕੱਲ੍ਹ ਕਿੱਥੇ ਹੈ ਨੋ ਉਹਨਾਂ ਨਾਲ ਰਾਬਤੇ ਹਨ ਜਾਂ ਨਹੀਂ ਹਨ ਇਹ ਗੱਲਾਂ ਸਾਰੀਆਂ ਸਾਡੇ ਨਾਲ ਸ਼ੇਅਰ ਕਰੋਗੇ ਲੇਕਿਨ 2:30 ਵਜੇ ਕਰੋਗੇ ਕੋ 5-6 ਮਿੰਟ ਜਿਹੜੇ ਨੇ ਉਹ ਮਜ਼ੀਦ ਬਾਕੀ ਨੇ ਲਓ ਜੀ ਕੋਈ ਸ਼ਾਦੀਆਂ ਦਾ ਮੌਸਮ ਵੀ ਹੈ ਅਤੇ ਸ਼ਾਦੀਆਂ ਦੇ ਮੌਸਮ ਦੇ ਵਿੱਚ ਫਿਰ ਕੀ ਹੋਣਾ ਹੈ ਚਮਕੀਲੀ ਅਮਰਾਰੁਲ ਹੱਕ

0: ਲਓ ਜੀ ਸਾਡੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਬੋਧੀ ਜੱਟ। ਬੋਧੀ ਜੱਟ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ, ਨਾਲ ਆਪਣੇ ਬੇਟੇ ਉਸਮਾਨ ਅਲੀ ਨਾਲ ਗੱਲ ਕਰਾਈ। ਉਸਮਾਨ ਅਲੀ ਨੇ ਆਖਿਆ ਚਾਚੂ ਰਜ਼ਾ ਚੌਧਰੀ ਨੂੰ, ਚਾਚੂ ਜੀ ਆਰ ਸ਼ਮਸੀ ਨੂੰ ਅਤੇ ਚਾਚੂ ਅਬਦੁਲ ਹਮੀਦ ਨੂੰ ਮੇਰੇ ਸਲਾਮ ਆਖੋ। ਉਸਮਾਨ ਜੀ ਤੁਹਾਡੇ ਸਲਾਮ ਆਖ ਛੱਡੇ ਨੇ, ਤੁਹਾਡੇ ਸਲਾਮ ਪਹੁੰਚ ਗਏ ਨੇ। ਤੁਸੀਂ ਜੀਂਦੇ ਰਹੋ, ਖੁਸ਼ ਰਹੋ, ਸਲਾਮਤ ਰਹੋ। ਲਓ ਜੀ ਲਾਈਵ ਕਾਲ ਦਾ ਸਿਲਸਿਲਾ ਆ ਗਿਆ। ਲਾਈਵ ਕਾਲ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਔਰ ਉਹ ਗੱਲ ਤੁਸੀਂ ਆਪ ਵੀ ਸੁਣਦੇ ਹੋ, ਤੁਹਾਡੇ ਅਜ਼ੀਜ਼ ਵਕਾਰੇ ਵੀ ਸੁਣਦੇ ਨੇ, ਤੁਹਾਡੇ ਚਾਹਣ ਵਾਲੇ ਵੀ ਸੁਣਦੇ ਨੇ। ਤੁਹਾਡੀ ਗੱਲ ਜਿਹੜੀ ਆਵਾਜ਼ ਜਿਹੜੀ ਉਹ ਲਾਈਵ ਜਾ ਰਹੀ ਹੁੰਦੀ, ਪੂਰਾ ਪਾਕਿਸਤਾਨ, ਪੂਰੀ ਦੁਨੀਆ ਸੁਣ ਰਹੀ ਹੁੰਦੀ, ਜਿੱਥੇ ਜਿੱਥੇ FM ਚੱਲ ਰਿਹਾ ਹੁੰਦਾ ਉੱਥੇ ਉੱਥੇ ਤੁਹਾਡੀ ਆਵਾਜ਼ ਜਾ ਰਹੀ ਹੁੰਦੀ। ਇਸ ਵਾਸਤੇ ਕਿ ਗੱਲ ਜਦੋਂ ਕਰੋ 2 ਪੁਆਇੰਟ ਕਰੋ, ਸੋਹਣੀ ਕਰੋ, ਅੱਛੀ ਕਰੋ, ਤਾਂ ਕਿ ਹਰ ਤਰ੍ਹਾਂ ਦਾ ਬੰਦਾ ਸੁਣ ਰਿਹਾ ਔਰ ਤੁਹਾਡੀ ਗੱਲ ਸੁਣ ਕੇ ਅਤੇ ਮੱਥੇ 'ਤੇ ਵੱਟ ਨਾ ਪਾਵੇ, ਬਲਕਿ ਆਖੇ ਕਮਾਲ ਯਾਰ ਸਹੀ ਗੱਲ ਹੈ, ਜਾਂ ਉਹਦੀ ਕੋਈ ਯਾਦ ਤਾਜ਼ਾ ਹੋਵੇ, ਯਾਨੀ ਚੰਗੀ ਲੱਗੇ ਤੁਹਾਡੀ ਆਵਾਜ਼, ਤੁਹਾਡੀ ਗੁਫ਼ਤਗੂ। ਮੇਰਾ ਨੰਬਰ ਹੈ ਜਿਸ 'ਤੇ ਹੁਣ ਤੁਸੀਂ ਕਾਲਾਂ ਕਰਨੀਆਂ, ਲਾਈਵ ਦਾ ਕਾਲ ਦਾ ਸਿਲਸਿਲਾ ਸ਼ੁਰੂ ਹੋਣ ਲੱਗਾ। ਸਾਡਾ ਨੰਬਰ ਹੈ 042 042, ਲਾਹੌਰ ਦਾ ਕੋਡ ਹੈ, ਤੁਹਾਨੂੰ ਪਤਾ ਹੀ ਹੈ, 042 111, ਯਾਨੀ 111 0001। ਜਿਹਨਾਂ ਨੂੰ ਇੰਝ ਸਮਝ ਨਾ ਆਵੇ ਉਹਨਾਂ ਨੂੰ ਕਹਾਂਗਾ 042 111 000101। ਮੇਰਾ ਨੰਬਰ ਹੈ, ਇਸਤੇਕਾਲ ਕਰੋ ਔਰ ਦੱਸੋ ਕਿ ਬਚਪਨ ਦੇ ਵਿੱਚ ਬਿਲਕੁਲ ਜ਼ਮਾਨਾ ਹੈ, ਮਾਸੂਮੀਅਤ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਖੇਡਦੇ ਆ ਔਰ ਉਹ ਖੇਡਾਂ ਜਿਹੜੀਆਂ ਹਨ ਇਹ ਉਹ ਅੱਜ ਤੱਕ ਤੁਹਾਨੂੰ ਯਾਦ ਤਾਂ ਯਕੀਨਨ ਹੋਣੀਆਂ, ਲੇਕਿਨ ਦੱਸਣਾ ਹੈ ਵੀ ਉਹਨਾਂ ਖੇਡਾਂ ਦਾ ਕੀ ਨਾਮ ਹੈ, ਉਹ ਕਿਹੜੀਆਂ ਖੇਡਾਂ ਸਨ। ਨਾਲ ਕਰੋ ਕਾਲ, ਨਾਲ ਸੁਣੋ ਮਿਊਜ਼ਿਕ, ਨਾਲ ਕਰੋ ਮੇਰੇ ਨਾਲ ਗੱਲਾਂ। ਚੱਲਦੇ ਹਾਂ ਪ੍ਰੋਗਰਾਮ ਦੀ ਪਹਿਲੀ ਕਾਲ ਵਾਲੇ ਪਾਸੇ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ। ਵਾਲੇਕੁਮ ਅਸਲਾਮ,
1: ਕੀ ਹਾਲ ਹੈ ਸਰ?
0: ਮੈਂ ਠੀਕ ਠਾਕ ਹਾਂ ਭਾਈ ਜਾਨ।
1: ਓ ਭਾਈ ਜਾਨ, ਮੁਹੰਮਦ ਮਲੂਕ ਸ਼ਾ ਬੁਲੰਦਾ ਪਿਆ ਦਰਬਾਰ, ਅੱਲਾਹੁ ਹੂ ਕਾਉ ਸਾਲੇ ਤੋ ਮੁਹੰਮਦ ਮਲੂਕ ਸ਼ਾ।
0: ਓਏ ਸਦਕੇ ਜਾਵਾ ਮੈਂ ਸਦਕੇ। ਆਈ ਲੱਸੀ ਪੀਤੀ ਨੇ
1: ਜੀ? ਲੱਸੀ ਤਾਂ ਸਾਡੀ ਹੁੰਦੀ ਚਾਹੀ ਨਹੀਂ, ਕਿਉਂਕਿ ਮਾਲ ਹੀ ਕੋਈ ਨਹੀਂ।
0: ਉਹ ਮੈਂ ਸਦਕੇ ਜਾਵਾਂ ਤੇ ਕਿਦੋਂ ਮੁੜ ਬੰਦਾ ਭਰਾ ਕਿਸੇ ਦੀ ਦੁੱਧ ਜਿਹੜਾ ਉਬਲਦਾ ਪਿਉਂਦਾ ਵਿੱਚੋਂ ਹੀ ਪੀ ਜਾਂਦਾ ਚੁੱਪ ਕਰਕੇ
1: ਜੀ, ਚੁੱਪ ਕਰਕੇ ਦੁੱਧ ਮੁੱਲ ਲਾ ਲਵਿੰਦਾ ਭਰਿਆ।
0: ਤੇ ਕੀ ਆਂਦੇ ਹੋ, ਪ੍ਰੋਗਰਾਮ ਚੰਗਾ ਲੱਗਾ ਹੈ?
1: ਪ੍ਰੋਗਰਾਮ ਤੁਹਾਡਾ ਚੰਗਾ ਲੱਗਾ ਹੈ, ਬਹੁਤ ਅੱਛਾ ਪ੍ਰੋਗਰਾਮ ਹੈ, ਭਰਾ ਦਿਲ ਖੁਸ਼ ਹੋ
0: ਗਿਆ। ਅੱਛਾ ਤੇ ਬਚਪਨ ਦੇ ਵਿੱਚ, ਬਿਲਕੁਲ ਬਚਪਨ ਦੇ ਵਿੱਚ, ਬਿਲਕੁਲ ਜਿਹੜਾ ਬਚਪਨ ਆਈ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਖੇਡੀਆਂ?
1: ਬਚਪਨ ਦੇ ਵਿੱਚ ਖੇਡਾਂ ਤਾਂ ਬੜੀਆਂ ਖੇਡੀਆਂ ਨੇ, ਇੱਕ ਰੇਡੀਓ ਦੀ ਖੇਡ ਖੇਡੀ ਹੈ।
0: ਇਹ ਤਾਂ ਵੱਡੇ ਹੋਇਆ ਜਦੋਂ ਬੰਦਾ ਸਿਆਣਾ ਹੋ ਗਿਆ ਸਮਝ ਪੈ ਗਈ ਉਦਣ, ਬਿਲਕੁਲ ਛੋਟੇ ਛੋਟੇ ਹੁੰਦੇ ਸੀ ਸਕੂਲ ਜਾਵਣ ਤੋਂ ਪਹਿਲੇ ਪਹਿਲੇ, ਉਸ ਲਈ ਕੀ ਕਰਿੰਦੇ ਆ?
1: ਸਕੂਲ ਤੋਂ ਪਹਿਲੇ ਤਾਂ ਕਰਿੰਦੇ ਆਸੇ ਜ਼ਿਆਦਾ ਤੌਰ ਜਿਹੜਾ ਨਾ ਕੁਛ ਨਹੀਂ, ਘਰੇ ਹੁੰਦੇ ਆ
0: ਵਿਹਲੇ
1: ਵਿਹਲੇ।
0: ਅਤੇ ਸ਼ਰਾਰਤੀ ਹੈ?
1: ਸ਼ਰਾਰਤੀ ਤਾਂ ਮੋ ਦੁਨੀਆਂ ਕਰਿੰਦੀ ਆ।
0: ਚਾਟਾਂ ਕਿਹਦੇ ਕੋਲ ਪਾਉਂਦੀਆਂ? ਅੰਮਾ ਕੋਲ ਕਿ ਅੱਬੇ ਕੋਲੋਂ?
1: ਅੰਮਾ ਹੀ ਮਰੇਂਦੀ ਆਈ ਕਿ ਆਪਾਂ ਹੀ ਮਰੇਂਦਾ?
0: ਤੇ ਰੋਂਦੇ ਆ ਜਾਂ ਚੁੱਪ ਕਰਕੇ ਸਹਿ ਜਾਂਦੇ ਆ?
1: ਚੁੱਪ ਕਰਕੇ ਬਹਿ ਜਾਂਦੇ ਆ,
0: ਮਤਲਬ ਅੱਗੂ ਵੱਜਦੇ ਵੀ ਕੋਈ ਨਾ ਹੈ
1: ਜੀ। ਆ
0: ਕੋਈ ਹਾਲ ਨਹੀਂ ਤੁਹਾਡਾ, ਕੋਈ ਹਾਲ ਨਹੀਂ, ਬੰਦਾ ਰੋਵੇ ਤਾਂ ਉਹ ਚਾਟ ਘੱਟ ਮਰੇਂਦੇ ਨੇ, ਜਾਂ ਵੱਜ ਪਵੇ ਤਾਂ ਬੰਦਾ ਵੱਜ ਜਾਂਦਾ, ਤੁਹਾਡਾ ਕੋਈ ਹਾਲ ਨਹੀਂ। ਥੈਂਕ ਯੂ ਸੋ ਮਚ, ਅੱਲਾ ਹਾਫਿਜ਼
1: ਜੀ। ਤਮਾਮ ਦੋਸਤਾਂ ਨੂੰ ਸਲਾਮ ਹੋ ਗਿਆ ਮੇਰੇ ਤੋਂ।
0: ਜਿੰਦੇ ਰਹੋ, ਜਿੰਦੇ ਰਹੋ, ਖੁਸ਼ ਰਹੋ, ਖੁਸ਼ ਰਹੋ, ਅੱਲਾ ਹਾਫਿਜ਼। ਮੈਂ ਲਾਈਆਂ ਜਾਂ ਤੁਸੀਂ ਲਾਈਆਂ? ਸ਼ਾਹ ਜੀ ਲੱਗ ਤੇ ਗਈਆਂ ਕਿਉਂ ਵੈ ਸ਼ਾਹ ਜੀ? ਅਸਲਾਮ ਅਲੈਕੁਮ। ਠੀਕ ਠਾਕ, ਜਾਨ ਪਾ ਕੇ ਗੱਲ ਕਰੋ ਨਾ ਹੁਣ, ਮੈਂ ਹਾਲਾਂਕਿ ਭੁੱਖ ਮੈਨੂੰ ਲੱਗੀ ਹੋਈ ਹੈ, ਪਿਆਸ ਮੈਨੂੰ ਲੱਗੀ, ਤੁਸੀਂ ਐਵੇਂ ਐਵੇਂ ਸੁੱਕੜੀ ਜੀ ਗੱਲ ਕੀਤੀ ਹੈ।
2: ਮੈਂ ਜਨਾਬ ਮਜੀਦ ਅਰਜ਼ ਕਰਦਾ ਪਿਆ ਅਲਾਮ ਇਕਬਾਲ ਏਅਰਪੋਰਟ।
0: ਬਿਸਮਿਲਾ ਸਰ ਜੀ, ਬਿਸਮਿਲਾ ਬਿਸਮਿਲਾ। ਤੇ ਪ੍ਰੋਗਰਾਮ ਵੱਲ ਲੱਗਾ ਹੈ?
2: ਵੱਲ ਕੀ ਜੀ, ਵੱਜ ਤਾਂ ਬੋਲ ਰਹੀ
0: ਤੇ ਕੀ ਕਰਦੇ ਆ ਜੀ ਜੀ? ਤੇ ਬਚਪਨ ਦੇ ਵਿੱਚ ਕਿਹੜੀਆਂ ਕਿਹੜੀਆਂ ਖੇਡਾਂ ਖੇਡੀਆਂ?
2: ਪੰਜ ਵੜੇ ਕੋਲ ਲੈ ਕੇ ਖੱਡੀ ਖੱਡਾ ਤੇ ਖੱਡੀ ਖੱਡੇ ਤੋਂ ਲੈ ਕੇ ਤੇ
0: ਇਹ ਜਿਹੜਾ ਵੰਜ ਵਡੀਕੂ ਹੈ ਇਹ ਕੀ ਗੇਮ ਹੁੰਦੀ ਹੈ? ਇਸ ਵਾਸਤੇ ਦੱਸੋ ਵੀ ਕੁਝ ਨਵੇਂ ਨਵੇਂ ਬੱਚੇ ਵੀ ਸਾਡਾ ਪ੍ਰੋਗਰਾਮ ਸੁਣਦੇ ਪਏ ਹੁੰਦੇ।
2: ਇਹ ਸਰ ਇੱਕ ਇੱਕ ਜਿਹੜਾ ਨਾ ਰਾਹ ਬਣਿਆ, ਛੋਟਾ ਜਿਹਾ ਰਾਹ ਬਣਾਇਆ ਹੁੰਦਾ ਹੈ।
0: ਠੀਕ ਹੈ,
2: ਚਾਰ ਲਕੀਰਾਂ ਹੁੰਦੀਆਂ ਨੇ।
0: ਠੀਕ ਹੈ,
2: ਜਿਵੇਂ ਆਪਾਂ ਜਿਹੜਾ ਨਾ ਇੱਕ ਸੜਕ ਟਾਈਪ ਬਣਾਈਆਂ ਹੁੰਦੀਆਂ, ਚਾਰ ਲਕੀਰਾਂ।
0: ਠੀਕ ਹੈ, ਚਾਰ ਸੜਕਾਂ ਛੋਟੀਆਂ ਛੋਟੀਆਂ ਬਣੀਆਂ ਹੁੰਦੀਆਂ ਨੇ।
2: ਇੱਕ ਦਰਮਿਆਨ ਜੇ ਬਣਾਈ ਹੁੰਦੀ ਹੈ, ਉਹਦੇ ਵਿੱਚੋਂ ਜਿਹੜਾ ਛਾਲਣਾ ਉਹਨੂੰ ਕਹਿੰਦੇ ਨੇ, ਜਿਹੜਾ ਰਸਤਾ ਦਿੰਦੇ ਜਿਸ ਰਸਤੇ ਤੋਂ ਬਾਹਰ ਨਿਕਲਣਾ ਹੁੰਦਾ।
0: ਠੀਕ ਹੈ।
2: ਤੇ ਜਿਹੜਾ ਉਹ ਮੇਨ ਸੜਕ ਜਿਹੜੀ ਮੇਨ ਰਸਤਾ ਬਣਾਇਆ ਨਾ, ਉਹਦੇ ਉੱਤੇ ਉਹ ਬੰਦਾ ਹੁੰਦਾ ਹੈ ਰੋਕਣ ਵਾਸਤੇ।
0: ਸਹੀ ਸਹੀ ਸਹੀ। ਤੇ ਤੁਸੀਂ ਉਹਦੇ ਵਿੱਚ ਕੀ ਕਰਦੇ ਆ, ਜ਼ਿਆਦਾ ਟੱਪਦੇ ਭੱਜਦੇ ਆ ਜਾਂ ਰੋਕਣ ਵਾਲੇ ਹੁੰਦੇ ਆ?
2: ਮਾਂ
0: ਬਚਾਈ ਹੋਣੀ। ਮੈਨੂੰ ਮੰਜ਼ਰ ਸਾਰਾ ਮੇਰੇ ਦਿਮਾਗ ਚ ਆ ਗਿਆ ਜੋ ਕਾਰ ਆਉਂਦੀ ਹੈ ਮੋੜੇ।
2: ਇੱਕ ਸਵਾਲ ਪੁੱਛਦਾ ਸੀ ਕਿੱਥੇ ਗਿਆ ਸੀ, ਇੱਥੇ ਉਹ ਇਸ ਗੱਲ ਤੇ ਗੁੱਸਾ ਕਰਦਾ ਸੀ ਵੀ
0: ਇੱਥੇ ਕਿੱਥੇ, ਇੱਥੇ ਕਿੱਥੇ,
2: ਇਹ ਸਵਾਲ ਤਾਂ ਮਾਰ ਪੈਂਦੇ ਸੀ।
0: ਓਕੇ ਓਕੇ ਸਰ, ਓਕੇ, ਥੈਂਕ ਯੂ
2: ਜੀ,
0: ਅੱਲਾ ਹਾਫਿਜ਼, ਅੱਲਾ ਹਾਫਿਜ਼।

0: अस्सलाम वालेकुम।
1: वालेकुम अस्सलाम। नलायक कलर लोर तो
0: नलायक शगिर्द, नलायक कलर नहीं, नलायक शगिर्द। पंजाबी नहीं ने याद कीती हुण ताई?
1: हां जी बिल्कुल।
0: की हाल है थोड़ा? ठीक ठाक हो?
1: क्या हाल है आपके?
0: बचपन च आटे दियां वी शक्लां मूर्तियां बनांदे से, तो बनाईयां?
1: नहीं ओ मैं नहीं बनाई, मैं तो यह कर दूं सी। लोकी जो है ना देत लेत ਸਾਡੇ ਘਰ ਦੇ ਨਾਲ ਨਾ ਮਕਾਨ ਤਿਆਰ ਹੁੰਦਾ ਪਿਆ ਸੀ, ਮੈਂ ਛੋਟੀ ਸੀ ਹੁੰਦੀ ਸੀ, ਤੇ ਲੋਕੀ ਮੈਨੂੰ ਵੇਖ ਕੇ ਨਾ ਜਿਹੜੇ ਰੇਤ ਹੁੰਦੇ ਕਹਿੰਦੇ ਸੀ ਕੁੜੀ ਬੜੀ ਸ਼ਰਾਰਤੀ ਹੈਗੀ, ਰੇਤ ਖਲਾਰ ਦਿੰਦੀ ਉਹ ਰੇਤ ਸ਼ਹਿਰ ਤੇ ਕਰਦੇ ਸੀ, ਮੈਂ ਫੇਰ ਖਲਾਰ ਦਿੰਦੀ ਸੀ। ਉਹਨਾਂ ਨੇ ਇੱਕ ਵਾਰੀ ਮੈਨੂੰ ਫੜ ਲਿੱਤਾ, ਕਹਿੰਦੇ ਇੱਕ ਬਾਹਰ ਦੀ ਕੁੜੀ ਆ ਅੱਜ ਦੇ ਪਿਓ ਦੇ, ਦੱਸ ਮੈਂ ਆਇਆ ਤੁਹਾਡੀ ਕੁੜੀ, ਵੇਖੋ ਅਸੀਂ ਰੇਤ ਨੂੰ ਸ਼ਹਿਰ ਦੇ ਵਿੱਚ ਕਰਦੇ ਹਾਂ ਫੇਰ ਖਲਾਰ ਦਿੰਦੀ ਹੈ, ਤੇ ਔਰ ਉੱਪਰ ਤਿੰਨ ਚਾਰ ਬੱਚੇ ਉਹ ਲਿਆਉਂਦੀ ਹੈ ਖਲਾਰ ਵਾਸਤੇ।
0: ਤੇ ਉਹ ਆਟੇ ਨਾਲ ਜਿਹੜੀਆਂ ਬਣਾਉਂਦੇ ਸੀ ਸ਼ਕਲਾਂ, ਕਿ ਅੰਮਾ ਦੀ ਸ਼ਕਲ ਬਣਾਈ, ਅੱਬੇ ਦੀ ਬਣਾਈ, ਫਲਾਣੇ ਦੀ, ਫਲਾਣੇ ਦੀ, ਉਹ ਨਹੀਂ ਸੀ ਬਣਾਈ?
1: ਨਹੀਂ ਮੈਂ ਉਹ ਨਹੀਂ ਬਣਾਇਆ, ਮੈਂ ਬਸ ਇਹ ਪਹਿਲੀ ਵਾਰੀ ਜਦੋਂ ਮੈਂ ਆਟਾ ਗੁੰਦਿਆ ਸੀ ਨਾ, ਤਾਂ ਮੈਂ ਆਪਣੀ ਸ਼ਕਲ ਦੇ ਉੱਤੇ ਆਟਾ ਜ਼ਰੂਰ ਲਾਇਆ ਸੀ।
0: ਉਹ ਤਾਂ ਲੱਗਣਾ ਹੀ ਲੱਗਣਾ ਸੀ, ਉਹ ਕਿਵੇਂ ਬਲ ਆਟਾ ਗੁੰਦਾ ਜ਼ਰਾ ਕਰੋ ਨਾ ਸ਼ੇਅਰ।
1: ਮੈਂ ਦੱਸਦੀ ਹਾਂ ਭਾਈ, ਪਹਿਲੀ ਵਾਰੀ ਮੇਰੀ ਮਾਂ ਨੇ ਕਿਹਾ ਮੈਨੂੰ ਕਿ ਆਟਾ ਗੁੰਦਿਆ ਕਰ, ਮੈਂ ਗੁੰਦਣ ਬਹਿ ਗਈ ਸ਼ੋਕ ਸ਼ੋਕ ਦੇ ਵਿੱਚ, ਕਦੀ ਮੇਰੇ ਬਾਲ ਮੈਨੂੰ ਤੰਗ ਕਰੇ, ਮੈਂ ਆਪਣੇ ਬਾਲਾਂ 'ਤੇ ਆਟਾ ਲਾਇਆ, ਕਦੀ ਆਪਣੀ ਬੁੱਥੀ 'ਤੇ ਲਾਇਆ, ਅੱਧਾ ਮੈਂ ਥੱਲੇ ਸੁੱਟਿਆ ਮਮਾ, ਮੈਂ ਕਿਹਾ ਮਮਾ ਆਟਾ ਗੁੰਦਿਆ ਗਿਆ, ਕਹਿੰਦੀ ਆਟਾ ਗੁੰਦਿਆ ਆਪਣੇ ਮੂੰਹ 'ਤੇ ਦਸੇਰਿਆ।
0: ਗੁੱਡ ਹੋ ਗਿਆ, ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
1: ਓਕੇ ਜੀ, ਸੁਣਨੇ ਵਾਲੇ ਕੋਲ ਸਲਾਮ, ਅੱਲਾ ਹਾਫਿਜ਼।
0: ਲਓ ਜੀ, ਇਹ ਹਨ ਰਿਮਸ਼ਾ, ਰਿਮਸ਼ਾ ਬੜੀ ਸੋਹਣੀ ਔਰ ਅੱਛੀ ਕਾਲ। ਅਸਲਾਮ ਵਾਲੇਕੁਮ।
2: ਵਾਲੇਕੁਮ ਸਲਾਮ, ਕੀ ਹਾਲ ਹੈ ਭਾਈ ਜਾਨ? ਠੀਕ ਹੋ?
0: ਠੀਕ ਠਾਕ ਅਲਹਮਦੁਲਿਲਾ।
2: ਬਸ਼ੀਰਾ ਮੈਂ ਨਿਮਕਾਲਾ ਚੁੰਗੀ ਅਮਰ ਸਿੱਧ ਤੋਂ ਗੱਲ ਕਰ ਰਿਹਾ
0: ਜੀ। ਚੁੰਗੀ ਅਮਰ ਸਿੱਧ ਤੂੰ ਕੌਣ ਬੋਲਦੇ ਪਏ ਨੇ?
2: ਮੇਰਾ ਨਾਮ ਬਸ਼ੀਰਾ ਮੰਗਾ ਨਿਮਕਾਲਾ ਚੁੰਗੀ ਅਮਰ ਸਿੱਧ
0: ਜੀ। ਬਸ਼ੀਰ ਸਾਹਿਬ ਕੀ ਹਾਲ ਹੈ ਸਰ? ਠੀਕ ਹੋ?
2: ਅੱਲਾ ਦਾ ਸ਼ੁਕਰ ਹੈ, ਠੀਕ ਠਾਕ। ਤੁਸੀਂ ਸੁਣਾ, ਠੀਕ ਠਾਕ?
0: ਅਲਹਮਦੁਲਿਲਾ। ਬਚਪਨ ਦੀ ਬਿਲਕੁਲ ਜ਼ਮਾਨਾ ਹੈ, ਬਚਪਨ ਦੇ ਵਿੱਚ ਜਿਹੜੀਆਂ ਖੇਡਾਂ ਖੇਡੀਆਂ ਕੋਈ ਇੱਕ ਦੱਸ ਦਿਓ।
2: ਹਾਂਜੀ, ਗੁੱਲੀ ਡੰਡਾ ਖੇਡਦੇ ਰਹੇ ਹਾਂ, ਹਾਂ ਹਾਂ, ਥੱਲੇ ਦਾ ਖੁੱਡੂ ਬਣਾ ਕੇ ਉਹ ਲੱਕੜੀ ਦੇ ਨਾਲ ਖੇਡਦੇ ਰਹੇ ਹਾਂ।
0: ਵਾਹ ਵਾਹ ਵਾਹ, ਉਸ ਜ਼ਮਾਨੇ ਗੁੱਲੀ ਡੰਡਾ ਹੀ ਹੁੰਦਾ ਸੀ, ਜਾਂ ਫਿਰ ਲੱਕੜੀ ਦੀ ਰੇਹੜੀ ਹੁੰਦੀ ਸੀ ਜਿਹਨੂੰ ਦੋ ਪਹੀਏ ਲੱਗੇ ਹੋਏ ਹੁੰਦੇ ਸਨ ਤੇ ਉਹ ਦੌੜਾਈ ਦੀ ਸੀ।
2: ਹਾਂਜੀ, ਛੋਟਾ ਜਿਹਾ ਖੁੱਡੂ ਬਣਾ ਕੇ ਨਾ, ਥੱਲੇ ਦਾ ਖੁੱਡੂ ਬਣਾ ਕੇ
0: ਜੀ ਜੀ,
2: ਉਹ ਵੀ ਛੋਟੀ ਦੇ ਨਾਲ ਮਤਲਬ ਉਹ ਵੀ ਖੇਡਦੇ ਰਹੇ।
0: ਵਾਹ ਵਾਹ,
2: ਹਾਂ
0: ਠੀਕ ਹੋ ਗਿਆ ਜੀ ਸਰ, ਬਹੁਤ ਸ਼ੁਕਰੀਆ,
2: ਮਿਹਰਬਾਨੀ, ਸ਼ੁਕਰੀਆ, ਠੀਕ ਹੈ,
0: ਜਿੰਦੇ ਰਹੋ, ਅੱਲਾ ਹਾਫਿਜ਼, ਅੱਲਾ।

0: अस्सलाम वालेकुम।
1: हेलो
0: जी, अस्सलाम वालेकुम।
1: वालेकुम अस्सलाम
0: जी। कौन ने साडे नाल इतनी सोहनी ते बड़ी नफीस आवाज?
1: मैं फर्स्ट टाइम डिलीवरी तोडे नाल गल हो रही है तोडे प्रोग्राम दी।
0: मैं उम्मीद करदा कि ए गल जड़ी है ना पहली दफा नहीं होनी, हुण इंशाल्लाह हमेशा होनी है।
1: सर ने दरअसल तोडे उर्दू दे प्रोग्राम जेडे रात नु हुंदे सी ना
0: जी जी,
1: ओ हिंदी नहीं है।
0: सही सही। अपना सोना जा नाम दसो ना।
1: नाम मेरा नाहिद है।
0: नाहिद, नाहिद जी दसो कि जमाना है बचपन दे विच केड़ियां केड़ियां खेड़ां खेड़ियां?
1: सर वो ही सभी गल सुन के ना
0: जी जी
1: टॉपिक ने सेट कीता है ते मैं तनु कॉल की।
0: मेहरबानी, शुक्रिया। और मैं उम्मीद करदा कि इंदा भी मेरे प्रोग्राम में आओगे
1: इंशाल्लाह।
0: जी जी,
1: डिपेंड करता है टॉपिक कितना को इंटरेस्टेड होए।
0: चलो कोशिश करांगा इस तो मजीद इंटरेस्टेड टॉपिक लेके आवा।
1: सर बहुत ही मजेदार बचपन।
0: जी जी,
1: बचपन कहता कि इस कुछ लोगों ने मिल जाता है ना मौका।
0: जी जी,
1: दोनों तरह के कल्चर यानी पिंड का भी ते शहर का भी।
0: ठीक है ठीक है।
1: वो खुशकिस्मती नाल दोवें मयसर आए के दाद के थोड़ी जी शहरी गेमा हो जाने पिंड दियां गेमा
0: में। जी जी बिलकुल बिलकुल।
1: लुकन मिट्टी,
0: हाँ हाँ,
1: कोकला छपाकी कोकला छुपा के जुमे रात आई
0: है
1: शाम आई है।
0: गुड गुड गुड गुड।
1: फिर जिदे पिछे चुप करके सर्कल चक्कर लाना है ना।
0: जी जी,
1: किसी दे के पिछे रख देना है।
0: हां हां बिल्कुल।
1: बुद्धि लंदा है
0: गुड हो गया, इतना ही काफी। बहुत शुक्रिया बहुत शुक्रिया। थोड़ी जी प्लीज कॉल लंबी पी होंगी है, बड़ी अच्छी एंड हो गई है साड़ी। भी तुम्हें पता है मैं खांदी होवांगी कुट। अल्लाह हाफिज, जींदे रहो। जींदे रहो जींदे रहो जींदे रहो। अस्सलाम वालेकुम।
2: वालेकुम सलाम। गुलाम अली जावेद साहब
0: जी, बिस्मिल्लाह करा।
2: मैं मोहम्मद सलमान भट्ट बोल रहा समनाबाद लाहौर तो।
0: मेरे बिरा हुक्म फरमाओ।
2: हां जी, इसका प्रोग्राम बहुत सुने हैं ते निके छोटे होंदे ने तुसी पूछ रहे हो।
0: जी जी जी।
2: क्रिकेट ही ज्यादा खेली है।
0: और भाई क्रिकेट असि उदो खेली जदों सानू शऊर आ गया, असि बड़े हो गए। उस तो पहले जमाना है मासूमियत ते केड़ी केड़ी गेमां खेड़ियां, मैं ओदी गल कर रहा।
2: ओ ते घर च ही है ਗੁੱਡੀਆਂ ਪਟੋਲੇ ਤੇ ਹਜੇ ਸਟਾਪੂ ਵਗੈਰਾ ਜਿਹੜੀ ਘਰ ਦੇ ਅੰਦਰ ਗੇਮਾਂ ਹੁੰਦੀਆਂ। ਗੇਮਾਂ ਘਰ ਦੇ ਅੰਦਰ ਜਿਹੜੀਆਂ।
0: ਠੀਕ ਹੈ।
2: ਕਢਾਈ
0: ਵਾਲੇ ਪੈਂਦੇ ਸੀ ਤੁਸੀਂ ਆਪਣਾ ਕੁਰਤੇ?
2: ਹਾਂ ਪਾਏ ਨੇ।
0: ਕੌਣ ਕੌਣ ਕਢਾਈ ਕੌਣ ਕਰਕੇ ਦਿੰਦਾ ਸੀ?
2: ਉਹ ਸਾਡੇ ਦੋ ਜਿਹੜੇ ਮਸ਼ੀਨੀ ਕਢਾਈ ਹੋਣੀ ਲਾ ਪਈ ਸੀ।
0: ਅੱਛਾ,
2: ਔਰਤਾਂ ਵੀ ਹੱਥ ਨਾਲ ਕਰਦੀਆਂ ਸੀ।
0: ਸਹੀ। ਚਲੋ ਬਹੁਤ ਸ਼ੁਕਰੀਆ ਜੀ।
2: ਪ੍ਰੋਗਰਾਮ ਤੁਹਾਡਾ ਅੱਗੇ ਵੀ ਸੁਣਦੇ ਰਹੀਦਾ, ਮਾਸ਼ਾਅੱਲਾ ਜ਼ਬਰਦਸਤ ਦਿਲ ਲੱਗਾ ਰਹਿੰਦਾ, ਬੜਾ ਜ਼ਬਰਦਸਤ।
0: ਜਿਉਂਦੇ ਰਹੋ ਜਿਉਂਦੇ ਰਹੋ ਜਿਉਂਦੇ ਰਹੋ, ਅੱਲਾ ਤੁਹਾਡਾ ਭਲਾ ਕਰੇ। ਅੱਲਾ ਹਾਫਿਜ਼ ਅੱਲਾ ਹਾਫਿਜ਼। अस्सलाम वालेकुम।
3: वालेकुम सलाम सर, की हाल ठीक हो?
0: अल्हम्दुलिल्लाह।
3: बोधी जट गल कर रहा
0: सर। जी बोधी जट जी, की हाल है? ठीक ठाक हो?
3: ਮੈਂ ਵੀ ਠੀਕ ਠਾਕ ਸਰ, ਸ਼ੁਕਰ।
0: ਤੁਹਾਡਾ ਜ਼ਮਾਨਾ ਹੈ ਬਚਪਨ ਤਾਂ ਐਵੇਂ ਨੇੜੇ ਨੇੜੇ ਹੀ ਹੋਣਾ, ਐਡਾ ਦੂਰ ਨਹੀਂ ਹੋਣਾ। ਤੇ ਦੱਸੋ ਬਈ ਇਹ ਮਾਸੂਮੀਅਤ ਦੇ ਜ਼ਮਾਨੇ ਦੇ ਵਿੱਚ ਕੀ ਕੀ ਖੇਡਾਂ ਖੇਡੀਆਂ?
3: ਸਰ ਅਸੀਂ ਤਾਂ ਜ਼ਿਆਦਾਤਰ ਬਾਂਦਰ ਕਿੱਲਾ ਖੇਡਿਆ ਜੀ।
0: ਇੱਥੇ ਰੱਖ ਤੇ ਬੜੀ ਕੁੱਟ ਨਹੀਂ ਪਈ ਤੁਹਾਨੂੰ? ਬੜੀ ਕੁੱਟ ਪਈ ਹੋਣੀ।
3: ਉਹ ਸਰ ਅਸਲ ਦੇ ਵਿੱਚ ਮੈਂ ਲਾਡਲਾ ਹੁੰਦਾ ਪੂਰੇ ਗਰੁੱਪ ਦੇ ਵਿੱਚ।
0: ਠੀਕ ਹੈ।
3: ਤੇ ਕੋਈ ਕਹਿੰਦਾ ਸੀ ਚਲੋ ਜੀ ਬੋਧੀ ਚੜ੍ਹ ਦੇ ਹਿੱਸੇ ਦੀ ਮਾਰ ਮੈਂ ਖਾ ਲੈਣਾ, ਕੋਈ ਕਹਿੰਦਾ ਸੀ ਮੈਂ ਖਾ ਲੈਣਾ ਵਾ, ਇਸ ਤਰ੍ਹਾਂ ਬੱਚਤ ਹੋ ਜਾਂਦੀ। ਅੱਜ ਕੰਡ ਬੜੀ ਕਟੀਂਦੀ ਸੀ ਸਰ।
0: ਓਏ ਓਏ ਓਏ ਓਏ ਓਏ, ਬੜੀ ਬਾਰਿਸ਼ ਹੁੰਦੀ ਹੈ, ਬੜੀ ਬਾਰਿਸ਼ ਹੁੰਦੀ ਹੈ ਕੁੱਟ ਦੀ।
3: ਹਾਂਜੀ ਸਰ ਬਿਲਕੁਲ।
0: ਤੇ ਉਹਨਾਂ ਦੋਸਤਾਂ ਦੇ ਵਿੱਚੋਂ, ਉਹਨਾਂ ਦੋਸਤਾਂ ਦੇ ਵਿੱਚੋਂ ਕੁਝ ਦੋਸਤਾਂ ਨਾਲ ਰਾਬਤੇ ਅਜੇ ਹੈ ਕਿ ਖਤਮ ਹੋ ਗਏ?
3: ਸਰ ਅਸਲ ਦੇ ਵਿੱਚ ਨਾ ਸਰ ਮੈਂ ਤੇ ਮਾਯੂਸ ਹੋ ਗਿਆ ਸਰ, ਜੇ ਸਹੀ ਪੁੱਛਦੇ ਜਿਹਦੇ ਮੇਰੇ ਜਿੰਨੇ ਲੰਗੋਟੀਏ ਸੱਜਣ ਸਨ ਉਹਨਾਂ ਜੋ ਸਿਰਫ ਇੱਕ ਰਹਿ ਗਿਆ, ਬਾਕੀ ਸੱਤ ਅੱਠ ਸਨ ਸਭ ਜਿਹੜੇ ਨੇ ਅੱਲਾਹ ਨੂੰ ਪਿਆਰੇ।
0: ਓਏ ਅੱਲਾਹ ਪਾਕ ਉਹਨਾਂ ਦੀ ਮਗਫਰਤ ਕਰੇ, ਇੱਕ ਦਿਨ ਅਸਾਂ ਵੀ ਚਲੇ ਜਾਣਾ ਹੈ ਕਿਉਂਕਿ ਕਾਨੂੰਨ ਹੈ ਕੁਦਰਤ।
3: ਹਾਂਜੀ ਬਿਲਕੁਲ ਸਰ ਬਿਲਕੁਲ। ਲੇਕਿਨ ਸਰ ਤੁਹਾਡੀ ਹੈ ਵਨ ਵਨ ਤੋਂ ਸਰ ਮੈਨੂੰ ਐਡੇ ਅੱਛੇ ਦੋਸਤ ਮਿਲੇ, ਸਮਝ ਲਾ ਜੀਣ ਦਾ ਸ਼ੌਰ ਪੈਦਾ ਹੋ ਗਿਆ।
0: ਚਲੋ ਜਿੰਦੇ ਰਹੋ ਜਿੰਦੇ ਰਹੋ
3: ਸਰ। ਖੈਰ ਰਾਵੀ ਦੇ ਕੰਢੇ ਤੇ ਵੀ ਬਹਿ ਕੇ ਸਰ ਤੁਹਾਨੂੰ ਸੁਣੀ ਦਾ, ਅੱਜ ਤੁਸੀਂ ਮੇਰੇ ਮੂੰਹ ਦੀ ਗੱਲ ਛੇੜ ਲਈ ਕਿ ਦੁਹਾਣਿਆਂ ਦੀ ਗੱਲ ਕਰਨ ਦਿਆ ਜੀ, ਉੱਥੋਂ ਮੈਂ ਡੇਰੇ ਤੋਂ ਲੈ ਕੇ ਆਇਆ ਰਾਵੀ ਤੋਂ।
0: ਚਲੋ ਮੈਂ ਆ ਰਿਹਾ ਮੈਂ ਆ ਰਿਹਾ।
3: ਖੈਰ ਹੋ ਗਈ ਸਰ, ਤੁਸੀਂ ਜਾਓ ਤੇ ਮਾਸ਼ਾਅੱਲਾ ਸਾਡੀ ਨਹੀਂ ਦਾ ਪੀ ਆਏ ਸਰ, ਨੈਣਾ ਦੇ ਆਖੇ ਲੱਗੇ ਪ੍ਰੋਗਰਾਮ ਚ ਇਹਨਾਂ ਦੀ ਆਵਾਜ਼ ਸੁਣੀ ਤੇ ਅੱਜ ਚਲੋ ਸੁਣ ਲਈਏ। ਇਹਨਾਂ ਨੂੰ ਖਸੂਸੀ ਸਲਾਮ, ਮੰਨਣਾ ਬੜੀਆਂ ਅੱਛੀਆਂ ਗੱਲਾਂ ਕੀਤੀਆਂ ਤੇ ਕਾਲ ਲੰਬੀ ਹੋਈ ਹੈ ਤੇ ਗੁੱਸਾ ਨਾ ਕਰਨਾ ਤੇ ਪਾਕਿਸਤਾਨ ਜ਼ਿੰਦਾਬਾਦ, ਸਾਡੇ ਤਾਂ ਲਾਚਾਰ ਹੀ ਆਣਗੇ।
0: ਓਕੇ ਓਕੇ ਅੱਲਾ ਹਾਫਿਜ਼ ਅੱਲਾ
4: ਹਾਫਿਜ਼।
0: ਅਸਲਾਮ ਅਲੈਕੁਮ।
4: ਮਕਸਦ
0: ਇਹੀ ਆ, ਮਕਸਦ ਇਹੀ ਆ
4: ਜਿਥੇ ਬੋਧੀ ਜੱਟ ਆਇਆ ਮੇਰਾ ਵੀਰ ਕਹਿ ਰਹੇ ਕਿ ਬਾਂਦਰ ਕਿੱਲਾ ਬੜਾ ਖੇਲਿਆ। ਅਸੀਂ ਗਰਮੀਆਂ ਦੀ ਛੁੱਟੀਆਂ ਹੁੰਦੀਆਂ ਨਾ ਤੇ ਦਰਿਆ ਵੀ ਲੱਗਦਾ ਸਾਡੇ ਲਾਗੇ
0: ਜੀ ਜੀ,
4: ਤੇ ਉੱਥੇ ਜਾ ਕੇ ਬਾਂਦਰ ਕਿੱਲਾ ਵਗੈਰਾ ਜ਼ਿਆਦਾ ਖੇਲਦੇ ਸੀ।
0: ਠੀਕ ਹੈ।
4: ਦਰਿਆ ਦੇ ਕਿਨਾਰੇ ਮਿੱਟੀ ਦੇ ਘਰ ਬਣਾ ਦੇ, ਇਸ ਵਿੱਚ ਪੈਰ ਰੱਖ ਕੇ ਨਾ ਤੈਨੂੰ ਫਿਰ ਦਬਾ ਕੇ ਗਿਰ ਕੇ ਰੇਤ ਉਹ ਘਰ ਬਣਾਉਣੇ।
0: ਠੀਕ ਹੈ।
4: ਫਿਰ ਬੜਾ ਕੁਛ ਖੇਲਣਾ। ਇੱਕ ਉਹ ਸਾਡੀ ਹੁਣ ਬਾਡੀ ਕਹਿੰਦੀ ਸੀ ਬਾਡੀ ਬਾਡੀ ਖੇਲਣੀ, ਉਹਦੇ ਵਿੱਚ ਦੌੜ ਭੱਜ ਹੋਣੀ, ਬੜਾ ਮਜ਼ਾ ਆਉਣਾ ਜੀ ਸਰ ਜੀ।
0: ਸਹੀ ਸਹੀ ਸਹੀ।
4: ਰਾਜਾ ਚੌਧਰੀ ਸਾਹਿਬ ਕਾਲ ਤੇ ਆ ਜਾਓ, ਤੁਹਾਡੀ ਮਿਹਰਬਾਨੀ, ਸਾਨੂੰ ਆਪਣੀ ਆਵਾਜ਼ ਸੁਣਾਓ।
0: ਓਕੇ ਸਰ।
4: ਰਾਜਾ ਚੌਧਰੀ ਸਾਹਿਬ ਨੂੰ ਆਵਾਜ਼ ਦਿਓ ਜ਼ਰਾ।
0: ਓਕੇ ਜਨਾਬ, ਆ ਗਏ ਇਸ ਲਈ ਤਾਂ ਜਲਦੀ ਕਾਲ ਖਤਮ ਕਰ ਰਹੇ ਹਾਂ।
4: ਚਲ ਬੜੀ ਮਿਹਰਬਾਨੀ।
0: ਅੱਲਾ ਹਾਫਿਜ਼। ਅੱਲਾ ਹਾਫਿਜ਼।

0: अस्सलाम वालेकुम।
1: वालेकुम सलाम रहमतुल्लाह
0: जी। बिस्मिल्लाह, कौन है साढ़े नाल?
1: मोहम्मद जफर खानेवाल।
0: मोहम्मद जफर खानेवाल, तू बिस्मिल्लाह करा भरा
1: जी। भाई जान और तबीयत ठीक है?
0: बिल्कुल ठीक ठाक।
1: तो ठीक थे तुसी जो अंडी नहीं कीते?
0: नहीं, वो असल ना मैसेज बेतरतीब जे हो जांदे ने, इस वजह तो पता नहीं लगदा। इरादी तौर ते मैं नहीं इग्नोर करदा मैसेज, माजरत। ते की हाल है खानेवाल, ठीक है?
1: हां जी अल्हम्दुलिल्लाह ठीक ठाक।
0: हम पक्के के कच्चे?
1: अजे किथे पक्के हो, पैल पूल पा के पक गए अजे तो।
0: ओके हो गया। बचपन दे विच केड़ियां खेड़ां ज्यादा खेड़ियां?
1: सारियां ही खेड़ियां जिन्नियां भी है।
0: ओके हो गया। ते शौक केड़ा हुंदा सी बचपन दे विच, ज्यादा शौक केड़ा सी जिहड़ा अजे याद होवे?
1: शौक बस एक दूसरे नु पकड़दे सी, दौड़दे सी बच्चे एक दूसरे, फिर ओह कोठला छपाकी हो गया, फिर दूसरे यानी कि पिट्ठू गरम एवें दियां।
0: ठीक हो गया। ते खावण दे विच केड़ा केड़ी चीज बहुत शौक नाल खांदे सो? गुवारा की होंदा है। अस्सलाम वालेकुम
2: जी। वालेकुम सलाम सर, क्या हाल है? ठीक हो जी?
0: अल्लाह पाक दे करम। मेरे सोने कौन ने मेरे नाल?
2: ਸਰ ਮੁਹੰਮਦ ਮੁਰਤਜ਼ਾ ਵਿਰਕ, ਜ਼ਿੰਦਗੀ 'ਚ ਪਹਿਲੀ ਵਾਰੀ ਕਾਲ ਤੁਹਾਨੂੰ ਕੀਤੀ ਜੀ।
0: ਬਿਸਮਿਲ੍ਲਾ ਬਿਸਮਿਲ੍ਲਾ ਜਨਾਬ ਬਿਸਮਿਲ੍ਲਾ, ਦੋਵੇਂ ਹੱਥ ਫੈਲਾ ਕੇ ਦੁਆ ਕਰ ਰਿਹਾ, ਮੇਰਾ ਵਿਰਾ ਹਮੇਸ਼ਾ ਖੁਸ਼ ਰਹੇ।
2: ਬਸ ਅੱਲਾਹ ਆਮੀਨ, ਅੱਲਾਹ ਪਾਕ ਆਪ ਨੂੰ ਖੁਸ਼ ਰੱਖੇ। ਬੜਾ ਅੱਛਾ ਮਾਸ਼ਾ ਅੱਲਾਹ ਪ੍ਰੋਗਰਾਮ ਆਪ ਅਕਸਰ ਹੀ ਕਰਦੇ ਹੋ ਤੇ
0: ਮਿਹਰਬਾਨੀ ਮਿਹਰਬਾਨੀ ਆ।
2: ਤੇ ਬਾਕੀ ਸਾਹਿਬ ਵੀ ਬਚਪਨ ਦਾ ਪੁੱਛ ਰਹੇ ਹੋ ਜੀ?
0: ਜੀ ਜੀ,
2: ਬਚਪਨ ਤਾਂ ਵਾਕਿਆ ਯਾਦ ਆ ਗਿਆ, ਲੇਕਿਨ ਉਹ ਲੁਕਣ ਛੁਪਣ ਖੇਡਦੇ ਸੀ ਜੀ।
0: ਠੀਕ ਹੈ।
2: ਤੇ ਫਿਰ ਜੀ ਉਹ ਵਾਂਜੂ ਖੇਡਦੇ ਸੀ।
0: ਸਹੀ ਸਹੀ,
2: ਬਚਪਨ ਦੇ ਵਿੱਚ ਤੇ ਬਚਪਨ ਬਸ ਅੱਜ ਤੁਸੀਂ ਸਾਰਾ ਯਾਦ ਕਰਾ ਦਿੱਤਾ, ਬਚਪਨ ਬੜਾ ਅੱਛਾ ਗੁਜ਼ਰਿਆ ਜੀ।
0: ਚਲੋ ਬਹੁਤ ਸ਼ੁਕਰੀਆ ਭਾਈ, ਬਹੁਤ ਸ਼ੁਕਰੀਆ। ਜਿੰਦੇ ਰਹੋ, ਉਮੀਦ ਕਰਦਾ ਆਇੰਦਾ ਵੀ ਮੇਰੇ ਪ੍ਰੋਗਰਾਮ ਦੇ ਵਿੱਚ ਆਓਗੇ
2: ਇਨਸ਼ਾਅੱਲਾ। ਇਨਸ਼ਾਅੱਲਾ।
0: ਥੈਂਕ ਯੂ ਥੈਂਕ ਯੂ। ਅਸਲਾਮ ਵਾਲੇਕੁਮ।
3: ਬਿਸਮਿਲ੍ਲਾ ਕਰੀਏ। ਵਾਲੇਕੁਮ ਸਲਾਮ। ਬਜਾਰੀ ਕੁੱਤਾ ਉਹਨੂੰ ਕਹਿੰਦਾ ਸੀ, ਜੱਟ ਬ੍ਰਾਹਮਣ ਰੁੱਖਾਂ ਤੇ ਚੜ ਕੇ ਪੈਰ ਨਾਲ ਪੈਰ ਲਾਉਣਾ।
0: ਅੱਛਾ।
3: ਤੇ ਸਭ ਤੋਂ ਸਵਾਦ ਜਿਹੜਾ ਆਉਂਦਾ ਸੀ ਬਾਂਦਰ ਕਿੱਲੇ ਚ ਆਉਂਦਾ, ਛਿੱਤਰ ਮਾਰਨੇ ਤੇ ਖਾਣੇ।
0: ਓਏ ਹੋਏ ਹੋਏ, ਮੈਨੂੰ ਲੱਗਦਾ ਜ਼ਿਆਦਾ ਤੁਸੀਂ ਖਾਦੇ ਹੋਣੇ ਹੁਣ, ਸੱਚੀ ਗੱਲ ਮੰਨ ਜਾਵੇ।
3: ਮਾੜੇ ਨੇ ਖਾਣਾ ਹੀ ਹੁੰਦੇ ਆ ਕਿ ਭੱਜਣ ਚ ਵੀ ਮੱਠਾ ਸੀ ਮੈਂ, ਕੁਝ ਕੌਡੀ ਚ ਮੈਂ ਤੇਜ਼ ਸੀ, ਬਾਂਦਰ ਕਿੱਲੇ ਚ ਮੈਂ ਬਹੁਤ ਕੁੱਟ ਖਾਦਾ।
0: ਚਲੋ ਕੋਈ ਗੱਲ, ਥੈਂਕ ਯੂ ਜੀ।
3: ਚਲੋ ਕੋਈ ਨੀ ਗੱਲ, ਖੈਰ ਹੋਵੇ। ਹਾਂ ਜੀ, ਰਾਜਾ ਭਾਈ ਆ ਜਾ ਯਾਰ, ਰੱਬ ਰੱਖ।
0: ਅੱਲਾ ਫੇਰ। ਅਸਲਾਮ ਵਾਲੇਕੁਮ।
4: ਵਾਲੇਕੁਮ ਸਲਾਮ
0: ਜੀ। ਬਿਸਮਿਲ੍ਲਾ
4: ਜੀ,
0: ਬੋਲੋ ਮੇਰੇ ਭਾਈ ਸੋਹਣੇ, ਕੌਣ ਬੋਲ ਰਿਹਾ?
4: ਜਨਾਬ ਜਨਾਬ, ਜਿਹੜੀ ਬਚਪਨ ਦੀ ਖੇਡ ਸੀ ਨਾ
0: ਜੀ ਜੀ,
4: ਕਰੋੜ ਖੇਡਣੇ, ਪਿੱਲ ਗੋਲੀ, ਫਿਰ ਬਾਂਦਰ ਕਿੱਲਾ,
0: ਠੀਕ ਹੈ,
4: ਫਿਰ ਜਨਾਬ ਲੁਕਣ ਮਿੱਟੀ ਬਾਹਰ ਬੜੀ ਦੂਰ ਦੂਰ ਚਲਿਆ ਜਾਣਾ, ਬੜੀ ਦੂਰੋਂ ਪੱਤਾ ਲਿਆਉਣਾ ਬੋਰਡ ਦਾ।
0: ਅੱਛਾ।
4: ਇਹ ਖੇਡਾਂ ਦੋ ਜਣੇ ਹੁੰਦੇ ਸੀ ਛੋਟੇ ਛੋਟੇ, ਇਹ ਖੇਡਾਂ ਖੇਡੀਆਂ ਸਾਰੀਆਂ।
0: ਤੇ ਜ਼ਿਆਦਾ ਦੇਰ ਘਰੋਂ ਬਾਹਰ ਰਹਿੰਦੇ ਸੀ ਤੇ ਕੁੱਟਣੀ ਸੀ ਪੈਂਦੀ ਅੰਮੀ ਅੱਬੂ ਕੋਲ?
4: ਪੈਂਦੀ ਸੀ, ਕਿ ਬੜੇ ਪਤਾ ਹੀ ਕਰਨਾ, ਲੁੱਕ ਛੁੱਪ ਕੇ ਆਉਣਾ, ਪਤਾ ਨਾ ਲੱਗੇ ਕਿਸੇ ਨੂੰ, ਆਸਤਾ ਆਸਤਾ ਪੈਰ ਰੱਖਣੇ, ਜੇ ਕੰਧ ਛੋਟੀ ਹੈ ਤੇ ਟੱਪ ਟੁੱਪ ਜਾਣਾ, ਤੇ ਨਹੀਂ ਤਾਂ ਜੇ ਵੱਡੀ ਕੰਧ ਹੈ ਤੇ ਇੱਕ ਦੂਜੇ ਨੇ ਉੱਤੇ ਚੁੱਕਣਾ ਚੁਕਾਉਣਾ, ਦੋ ਤਿੰਨਾਂ ਨੇ ਤੇ ਉਹਨਾਂ ਜਨਾਬ ਕੰਧ ਪਾਰ ਕਰ ਦੇਣੀ।
0: ਓਕੇ ਓਕੇ ਓਕੇ ਓਕੇ ਓਕੇ ਓਕੇ
5: ਛੋਟੇ
0: ਕਮਾਂਦੇ ਸ਼ਮਾਂਦੇ ਵੀ ਸੋ ਜਾਂ ਹਰਦੇ ਹੀ ਰਹਿੰਦੇ ਸੋ? ਵਾਲੇਕੁਮ ਅਸਲਾਮ। ਲਓ ਜੀ ਅੱਜ ਦੇ ਆਖਰੀ ਕਾਲਰ ਹਨ, ਬੱਤੀਆਂ ਫਿਰ ਜਲਦੀਆਂ ਪਈਆਂ, ਲੇਕਿਨ ਮਾਜ਼ਰਤ, ਹੁਣ ਮੈਂ ਕਾਲ ਨਹੀਂ ਲੈ ਸਕਦਾ, ਸਾਵਾਂ ਨੇ ਕੀਤੀ ਵਫਾ, ਜ਼ਿੰਦਗੀ ਰਹੀ ਬਾਕੀ। ਅਤੇ ਅਗਲੇ ਐਤਵਾਰ ਨੂੰ ਇਸੇ ਤਰ੍ਹਾਂ ਇਸੇ ਪ੍ਰੋਗਰਾਮ ਦੇ ਵਿੱਚ ਤੁਹਾਡੀ ਖਿਦਮਤ 'ਚ ਹਾਜ਼ਰ ਹੋ ਸਾਂ। ਉਦੋਂ ਤੱਕ ਰੱਬ ਰਾਖਾ ਅਤੇ ਅੱਲਾ ਬੇਲੀ।

0: स्कूल में इतना पीछे पीछे क्यों रहती हो?
1: आगे जाऊंगी तो सबको ये डैंड्रफ दिखेगा, सब मजाक उड़ाएंगे।
0: अब एग और योगर्ट के साथ तुम रहोगी आगे और डैंड्रफ रहे 100% पीछे।
1: सिर्फ मैं रहेगी आगे बस।
0: नया लाइफ बॉय एंटी डैंड्रफ शैम्पू, पहली बार एग एंड योगर्ट के साथ। अब बालों से 100% खुश्की जाए, आगे बढ़ने का कॉन्फिडेंस आए। लाइफ बॉय एंटी डैंड्रफ शैम्पू विद योगर्ट एंड एग, 100% आगे बढ़ो बिना रुके।
2: This is FM 101.1.
3: Karachi, Lahore, Islamabad, Peshawar, Quetta, Hyderabad, Faisalabad, Sialkot, Multan, Bahawalpur, Sargodha, Larkana, Mithi, Bichha, Khairpur, Kohat, Pannu, Abbottabad and Mirpur Azad Kashmir. The biggest FM radio network of Pakistan. To the one above, FM 101.
4: For latest news headlines, after every 1 hour, tune into FM 101, the channel of Radio Pakistan. Radio Pakistan.
5: FM 101, naal sade, the naal tuwade. क्यों जी, ये कोई शक है क्या?
6: We will be back after this short commercial break. Stay with us.
7: खानदान में किसी फर्द की वफात बिलाशुबा एक सानिया है, लेकिन मरहूम का शनाख्ती कार्ड मंसूख कराना बहरहाल जरूरी है ताकि उसके गलत इस्तेमाल की रोकथाम हो और विरासत की तकसीम में कोई परेशानी ना हो। याद रखें, नादरा यूनियन काउंसिल में इंदराज की बुनियाद पर मतवफ़ी का शनाख्ती कार्ड मंसूख करता है और आपको उन तमाम मराहिल की तकमील में हर मुमकिन मावनत फराहम करता है। नादरा ने यूनियन काउंसिल में वफात का इंदराज आसान बनाने के लिए पाकिस्तान भर के अस्पतालों में जदीद तरीन डेथ नोटिफिकेशन टूल्स फराहम कर दिए हैं। हस्पताल में अपने खानदान के किसी फर्द की वफात पर अपना और मतवफी का शनाख्ती कार्ड लेकर हस्पताल में मौजूद रजिस्ट्रेशन काउंटर पर तशरीफ ले जाएं और वफात का इंदराज करने के बाद रसीद हासिल करें। इसके साथ ही आपको दिए गए नंबर पर नादरा की जानिब से SMS रसीद भी मौसूल हो जाएगी। वफात के 30 दिन के अंदर हस्पताल की रसीद के हमरा अपनी यूनियन काउंसिल में तशरीफ लाएं और वफात का इंदराज कराने के बाद डेथ सर्टिफिकेट हासिल करें। इसके बाद नादरा दफ्तर तशरीफ लाएं और मतवफी का शनाख्ती कार्ड मंसूख कराएं। नादरा की पाक आईडी मोबाइल ऐप के जरिए आप यूनियन काउंसिल से डेथ सर्टिफिकेट और नादरा से बेफॉर्म घर बैठे भी बनवा सकते हैं। नादरा, आपकी शनाख्त, आपकी पहचान।
8: हर्बल एक्सपर्ट प्रोफेसर सुलेमान दे तिब्बी मशवरे।
9: अपने सोने भैन भरावां ते बुजुर्गां लई बहुत बहुत सारियां दुआवां लै के तुहाडी अपनी मेज़बान साइमा तुहाडी खिदमत लई हाजिर है ते सलाम अर्ज़ करदी है। मेरे सोहणे भैण भराओ, तुसीं जाणदे हो कि साडा इह प्रोग्राम बहुत ही वखरा ते खास है, क्योंकि इस प्रोग्राम विच तुसीं सुणदे हो
8: प्रोफेसर सुलेमान दे
9: तिब्बी मशवरे।
8: प्रोफेसर सुलेमान
9: बारे सारी दुनिया जाणदी है कि इन्हां तों वध ते सियाणा पूरे पाकिस्तान विच नहीं। भैण भराओ, तुसीं वी प्रोफेसर सुलेमान नाल मिलना चाहुंदे होवोगे, पर जरा ठहर जाओ, पहले मैं तुहानू अपना पता ते टेलीफोन नंबर लिखवानी आ ताकि तुसी वी प्रोफेसर सुलेमान नाल आप आके मिल सको, इलाज बारे गल भी कर सको। ते लिखो भैन भराओ, कागज पेंसिल संभाल लो, ते यह हैगा साडा पता।
8: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-2760, यानी 042-377-2710, मोबाइल नंबर है 03004142608, यानी 03004142608। ते साडा ईमेल एड्रेस है सुलेमान.दवाखाना lhr@gmail.com।
9: ਪਤਾ ਤੁਹਾਡੇ ਕੋਲ ਆ ਗਿਆ ਹੈ, ਹੁਣ ਤੁਸੀਂ ਸਾਨੂੰ
8: ਈਮੇਲਸ ਤੇ ਐਸਐਮਐਸ
9: ਜ਼ਰੂਰ ਲਿਖਣਾ ਤੇ ਮੈਂ ਵੀ ਤੁਹਾਨੂੰ ਇਹੀ ਕਹਾਂਗੀ ਕਿ ਸੁਲੇਮਾਨ ਸਾਹਿਬ ਨੂੰ ਆ ਕੇ ਮਿਲੋ ਤਾਂ ਕਿ ਤੁਹਾਡਾ ਇਲਾਜ ਚੰਗੀ ਤਰ੍ਹਾਂ ਹੋਵੇ। ਤੇ ਲਓ ਜੀ ਸੋਹਣੇ ਭੈਣ ਭਰਾਓ, ਹੁਣ ਮਿਲਨੇ ਆ ਪਾਕਿਸਤਾਨ ਦੇ ਖਾਸ ਤੇ ਮਸ਼ਹੂਰ
8: ਹਰਬਲ ਐਕਸਪਰਟ
9: ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਤੇ ਉਹਨਾਂ ਭੈਣ ਭਰਾਵਾਂ ਵੱਲੋਂ ਜਿਨ੍ਹਾਂ ਨੇ ਤੁਹਾਨੂੰ
8: ਈਮੇਲਸ ਤੇ ਐਸਐਮਐਸ
9: ਲਿਖੇ ਨੇ ਬਹੁਤ ਸਾਰੀਆਂ ਦੁਆਵਾਂ ਤੇ ਸਲਾਮ ਪੇਸ਼ ਕਰਨੀਆਂ।
2: ਸਾਇਮਾ ਜੀ, ਮੈਂ ਵੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਲਾਮ ਕਹਿਣਾ ਵਾਂ ਤੇ ਦੁਆ ਕਰਨਾ ਕਿ ਸੋਹਣਾ ਰੱਬ ਆਪਣੇ ਪਿਆਰੇ ਹਬੀਬ ਸੱਲੱਲਾਹੁ ਅਲੈਹਿ ਵਾਲੀ ਸਲਮ ਦੇ ਸਦਕੇ ਹਰ ਬੰਦੇ ਨੂੰ ਬਿਮਾਰੀਆਂ ਤੋਂ ਬਚਾਵੇ।
9: ਆਮੀਨ ਆਮੀਨ। ਸੁਲੇਮਾਨ ਸਾਹਿਬ, ਸਾਡੇ ਭੈਣ ਭਰਾ ਤੁਹਾਡੇ ਮਸ਼ਵਰਿਆਂ ਨੂੰ ਉਡੀਕ ਰਹੇ ਹੋਣਗੇ
2: ਜੀ,
9: ਤੇ ਜੇ ਤੁਸੀਂ ਆਖੋ ਤੇ ਮੈਂ
8: ਈਮੇਲਸ ਤੇ ਐਸਐਮਐਸ ਪੜਾਂ।
2: ਜੀ ਜੀ ਜ਼ਰੂਰ ਪੜੋ ਜੀ।
9: ਜੀ ਈਮੇਲ ਤੇ ਲਿਖਿਆ ਜੀ, ਮੁਹੰਮਦ ਅਕਰਮ ਸਾਹਿਬ ਨੇ ਲਿਖੀ ਹੈ
2: ਜੀ,
9: ਸੁਲੇਮਾਨ ਸਾਹਿਬ ਇਹਨਾਂ ਨੂੰ ਕੁਝ ਬੜੀ ਪਰੇਸ਼ਾਨ ਕਰਨ ਵਾਲੀ ਤਕਲੀਫ ਹੈ ਤੇ ਇਹਨਾਂ ਨੇ ਬੜੇ ਹਕੀਮਾਂ ਤੋਂ ਇਲਾਜ ਵੀ ਕਰਵਾਇਆ ਪਰ ਇਹਨਾਂ ਨੂੰ ਕੋਈ ਫਾਇਦਾ ਜਿਹੜਾ ਨਹੀਂ ਹੋਇਆ
2: ਜੀ।
9: ਸੁਲੇਮਾਨ ਸਾਹਿਬ ਇਹ ਲਿਖਦੇ ਨੇ ਕਿ 2 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ।
2: ਵਿਆਹ ਸੀ ਯਾਨੀ ਸ਼ਾਦੀ ਹੋਈ ਸੀ?
9: ਹਾਂਜੀ ਸ਼ਾਦੀ ਹੋਈ ਸੀ। ਮੈਨੂੰ ਲੱਗਦਾ ਤੁਹਾਨੂੰ ਅੱਜ ਮੇਰੀ ਪੰਜਾਬੀ
2: ਤੁਸੀਂ ਗਮ ਨਾ ਕਰੋ, ਇਹ ਕੋਈ ਐਡਾ ਵੱਡਾ ਮਸਲਾ ਨਹੀਂ ਕਿ ਤੁਸੀਂ ਠੀਕ ਹੀ ਨਾ ਹੋ ਸਕੋ। ਮੇਰੇ ਭਾਈ, ਤੁਸੀਂ ਕਿਸੇ ਵੀ ਦਿਨ ਮੇਰੇ ਕੋਲ ਦਵਾਖਾਨੇ ਤੇ ਤਸ਼ਰੀਫ਼ ਲੈ ਆਓ, ਮੈਂ ਤੁਹਾਡੇ ਲਈ ਬਹੁਤ ਹੀ ਚੰਗੀ ਤੇ ਫਾਇਦਾ ਦੇਣ ਵਾਲੀ ਦਵਾ ਤਿਆਰ ਕਰ ਦੇਵਾਂਗਾ। ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਠੀਕ ਹੋ ਜਾਵੋਗੇ।
9: ਸੁਲੇਮਾਨ ਸਾਹਿਬ
2: ਜੀ ਜੀ,
9: ਇਹ ਰਿਪੋਰਟਾਂ ਜੀ ਹੈ ਕੀ ਇਹਨਾਂ ਦੀ?
2: ਇਹ ਜੀ ਇਹਨਾਂ ਦੀ ਮੈਂ ਰਿਪੋਰਟ ਸਹਿਮਤ ਜੀ ਆਉਂਦੇ ਦੇਖੀ ਹੈ।
9: ਅੱਛਾ ਜੀ,
2: ਤੇ ਮੈਂ ਅਰਜ਼ ਕਰਦਾ ਕਿ ਐਡਾ ਵੱਡਾ ਮਸਲਾ ਨਹੀਂ, ਐਸੇ ਹਜ਼ਾਰਾਂ ਮਰੀਜ਼ ਸਾਡੇ ਕੋਲ ਆਏ ਨੇ ਤੇ ਇਨਸ਼ਾਅੱਲਾ ਰੱਬ ਦੀ ਮਿਹਰਬਾਨੀ ਨਾਲ ਠੀਕ ਹੋ ਗਏ ਨੇ ਤੇ ਇਨਸ਼ਾਅੱਲਾ ਤਾਲਾ ਇਹਨਾਂ ਦੀਆਂ ਦਿਲ ਦੀਆਂ ਮੁਰਾਦਾਂ ਪੂਰੀਆਂ ਹੋ
9: ਜਾਣਗੀਆਂ ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਸਾਡੇ ਪਿੰਡਾਂ 'ਚ ਢਿੱਡ ਦੀਆਂ ਬਹੁਤ ਬਿਮਾਰੀਆਂ ਨੇ।
2: ਹਾਂਜੀ ਹਾਂਜੀ, ਅੱਜ ਕੱਲ੍ਹ ਬੜੀ ਵਬਾ ਫੈਲੀ
9: ਤੇ ਅੱਜ ਵੀ ਸਾਨੂੰ ਇਸ ਬਾਰੇ ਬਹੁਤ ਸਾਰੇ
8: ਈਮੇਲਸ ਤੇ ਐਸਐਮਐਸ ਮਸੂਲ ਹੋਏ ਨੇ
2: ਜੀ ਜੀ,
9: ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?
2: ਸਹਿਮਾ ਜੀ, ਗੱਲ ਇਹ ਵੇ ਕਿ ਪਿੰਡਾਂ ਵਿੱਚ ਰਹਿਣ ਵਾਲੇ ਭੈਣ ਭਰਾ ਆਪਣੀ ਸਿਹਤ ਦੀ ਹਿਫਾਜ਼ਤ ਲਈ ਉਹਦੀ ਸਫਾਈ ਸੁਥਰਾਈ ਦਾ ਬਿਲਕੁਲ ਖਿਆਲ ਨਹੀਂ ਰੱਖਦੇ।
9: ਓਹੋ,
2: ਦੂਜਾ ਇਹ ਵੇ ਕਿ ਪਾਣੀ ਵੀ ਉੱਥੇ ਸਾਫ਼ ਨਹੀਂ ਲੱਭਦਾ। ਦੇਖੋ ਜੀ, ਛੱਪੜਾਂ ਦਾ ਲੋਕੀ ਪਾਣੀ ਪੀਂਦੇ ਨੇ, ਖਾਲਾਂ ਦਾ ਪਾਣੀ ਪੀਂਦੇ ਨੇ ਤੇ ਫਿਰ ਮਿਹਦਾ ਤੇ ਖਰਾਬ ਹੋਵੇਗਾ, ਉਹਨਾਂ ਨੂੰ ਫਿਰ ਢਿੱਡ ਦੀਆਂ ਬਿਮਾਰੀਆਂ ਤੇ ਹੋਣਗੀਆਂ ਨਾ ਜੀ।
9: ਬਿਲਕੁਲ ਠੀਕ, ਬਿਲਕੁਲ ਠੀਕ ਤੁਸੀਂ ਫਰਮਾਇਆ। ਸੁਲੇਮਾਨ ਸਾਹਿਬ, ਇਹ ਗੱਲ ਤੁਸੀਂ ਤੇ ਵੈਸੇ ਤਾਂ ਤੁਸੀਂ ਬਿਲਕੁਲ ਠੀਕ ਕੀਤੀ ਹੈ। ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ, ਜਿਨ੍ਹਾਂ ਦਾ ਨਾਂ ਹੈ ਜੀ ਹਾਫਿਜ਼ ਨਈਮ ਹੋਰੀ।
2: ਅੱਛਾ,
9: ਇਹ ਲਿਖਦੇ ਨੇ ਕਿ ਰੋਟੀ ਖਾਣ ਤੋਂ ਬਾਅਦ ਢਿੱਡ 'ਚ ਵੱਟ ਬੜੇ ਫਿਰਦੇ ਨੇ।
2: ਅੱਛਾ ਅੱਛਾ, ਇਹ ਵੀ ਢਿੱਡ ਦੇ ਮਸਲੇ ਬਾਰੇ?
9: ਹਾਂਜੀ, ਤੇ ਸੀਨੇ ਵਿੱਚ ਸਾੜ ਜਿਹਾ ਪੈਂਦਾ।
2: ਅੱਛਾ,
9: ਤੇ ਡਕਾਰ ਆਉਂਦੇ ਨੇ। ਮੈਂ ਫੱਕੀ ਵੀ ਖਾਂਦਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ।
2: ਠੀਕ,
9: ਤੁਸੀਂ ਕੋਈ ਚੰਗੀ ਜਿਹੀ ਦਵਾਈ ਡਾਕ ਦੇ ਜ਼ਰੀਏ ਘੱਲ ਦਿਓ।
2: ਨਹੀਂ ਭਾਈ, ਦਵਾਈ ਤਾਂ ਮੈਂ ਤੁਹਾਨੂੰ ਘੱਲ ਦੇਵਾਂਗਾ, ਲੇਕਿਨ ਸਭ ਤੋਂ ਪਹਿਲਾਂ ਮੈਂ ਅਰਜ਼ ਕਰ ਦੇਵਾਂ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਟੁਰਿਆ ਕਰੋ।
9: ਉਹ ਅੱਛਾ?
2: ਹਾਂਜੀ ਜੀ, ਬਿਲਕੁਲ ਜੀ, ਪੈਦਲ ਟੁਰਨ ਵਾਲੇ ਲੋਕੀ ਜਿਹੜੇ ਨੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਹਿਮਾ ਜੀ ਬਚ ਜਾਂਦੇ ਨੇ।
9: ਅੱਛਾ ਅੱਛਾ ਅੱਛਾ,
2: ਤੇ ਦੂਜੀ ਗੱਲ ਇਹ ਵੇ ਕਿ ਬਾਜ਼ਾਰੀ ਸ਼ੈਵਾਂ ਮਸਲ ਸਮੋਸੇ ਪਕੌੜੇ ਹਲੀਮ ਕਬਾਬ ਤੇ ਇਹ ਜਿਹੜਾ ਨਾ ਕੜਾਹੀ ਗੋਸ਼ਤ ਹੈ,
9: ਕੜਾਹੀ ਗੋਸ਼ਤ ਮੈਂ ਤੁਸੀਂ ਭੁੱਖ ਲਵਾਤੀ, ਮੈਂ ਜੋ ਖਾਣਾ ਖਾਵਾਂਗੀ ਪਹਿਲੇ।
2: ਇਹ ਨਾਲ ਜਿਹੜਾ ਜੀ ਦੇਖੋ ਜੀ, ਮਿਹਦਾ ਖਰਾਬ ਹੋ ਜਾਂਦਾ, ਮਿਰਚਾਂ ਬਹੁਤ ਤੇਜ਼ ਹੁੰਦੀਆਂ ਨੇ ਤੇ ਜਦੋਂ ਮਿਹਦਾ ਵਿਗੜ ਜਾਵੇ ਨਾ ਜੀ ਸਹਿਮਾ ਜੀ
9: ਜੀ ਜੀ,
2: ਤੇ ਪਿੰਡਾ ਜਿਸਮ ਜਿਹੜਾ ਨਾ ਉਦੋਂ ਕਮਜ਼ੋਰ ਹੋ ਜਾਂਦਾ ਤੇ ਫਿਰ ਦੂਜੀਆਂ ਬਿਮਾਰੀਆਂ ਵੀ ਨਾਲ ਚਿੰਬੜ ਜਾਂਦੀਆਂ ਨੇ। ਮੇਰੇ ਭਾਈ, ਤੁਸੀਂ ਆਖਿਆ ਤੇ ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦੇਵਾਂਗਾ ਜਿਹਦੇ ਨਾਲ ਇਨਸ਼ਾਅੱਲਾ ਤੁਹਾਨੂੰ ਇਹ ਬਿਮਾਰੀ ਮੁੜ ਕੇ ਨਹੀਂ ਦੁਬਾਰਾ ਰਵੇਗੀ।
9: ਜੀ ਨਹੀਂ ਭਾਈ, ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ, ਦਵਾਈ ਖਾਓ ਤੇ ਜਾਨ ਬਣਾਓ। ਸੋਹਣੇ ਭੈਣ ਭਰਾਓ, ਤੁਸੀਂ ਸੁਣ ਰਹੇ ਹੋ
8: ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ
9: ਤਿੱਬੀ ਮਸ਼ਵਰੇ। ਇਸ ਤੋਂ ਪਹਿਲਾਂ ਕਿ ਮੈਂ ਅਗਲੀ ਈਮੇਲ ਪੜਾਂ, ਮੈਂ ਤੁਹਾਨੂੰ ਲਿਖਵਾਨੀ ਆ ਆਪਣਾ ਪਤਾ ਤੇ ਫੋਨ ਨੰਬਰ।
8: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772760, ਯਾਨੀ 0423772710. ਮੋਬਾਈਲ ਨੰਬਰ ਹੈ 0300414 2608, ਯਾਨੀ 0300414 2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
9: ਜੀ ਮੇਰੇ ਬਜ਼ੁਰਗੋ, ਮੇਰੇ ਭਰਾਵੋ ਤੇ ਮੇਰੀ ਉਹ ਭੈਣੋ, ਪਤਾ ਤੁਸੀਂ ਲਿਖ ਲਿਆ ਹੋਵੇਗਾ। ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਨਾਲ ਆਪ ਵੀ ਮਿਲ ਸਕਦੇ ਹੋ। ਸੁਲੇਮਾਨ ਸਾਹਿਬ, ਇਹ ਜਿਹੜੀ ਅੱਜ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹਾਂਗੀ, ਕਿਉਂਕਿ ਪਿਛਲੀ ਦਫ਼ਾ ਅਸੀਂ ਗੱਲ ਉਹਦੇ ਬਾਅਦ ਥੋੜ੍ਹੀ ਘੱਟ ਕੀਤੀ ਸੀ। ਇਹ ਜੋੜਾਂ ਦੇ ਦਰਦ 'ਤੇ ਬਹੁਤ ਹੀ ਜਿਹੜੀ ਨਾ ਭੈੜੀ ਬਿਮਾਰੀ ਹੈ, ਇਹ ਤਾਂ ਬੰਦੇ ਨੂੰ ਮੁਹਤਾਜ ਕਰ ਦਿੰਦੀ ਹੈ।
2: ਜੋੜਾਂ ਦਾ ਦਰਦ ਯੂਰਿਕ ਐਸਿਡ ਦੇ ਵਧਣ ਨਾਲ ਹੁੰਦਾ ਹੈ
9: ਤੇ
2: ਯੂਰਿਕ ਐਸਿਡ ਉਦੋਂ ਵੱਧਦਾ ਹੈ ਜਦੋਂ ਵੱਡਾ ਗੋਸ਼ਤ ਖਾਧਾ
9: ਜਾਵੇ।
2: ਇਹਦੇ ਇਲਾਵਾ ਕੁਝ ਪੁਰਾਣੀਆਂ ਤੇ ਖਤਰਨਾਕ ਬਿਮਾਰੀਆਂ ਮਸਲਨ ਗਨੋਰੀਆ, ਸਿਫਿਲਿਸ ਤੇ ਵੱਡੇ ਬੁਖਾਰ ਦੀ ਵਜ੍ਹਾ ਨਾਲ ਵੀ ਜੋੜਾਂ ਦੀਆਂ ਦਰਦਾਂ ਹੋ ਜਾਂਦੀਆਂ।
9: ਸੁਲੇਮਾਨ ਸਾਹਿਬ, ਵੱਡਾ ਬੁਖਾਰ?
2: ਜੀ, ਵੱਡਾ ਬੁਖਾਰ, ਇਹਨੂੰ ਟਾਈਫਾਇਡ ਬੁਖਾਰ ਕਹਿੰਦੇ ਨੇ, ਪਿੰਡਾਂ ਦੇ ਵਿੱਚ ਵੱਡਾ ਬੁਖਾਰ ਹੀ ਬੋਲਦੇ ਆ।
9: ਅੱਛਾ ਅੱਛਾ ਅੱਛਾ ਅੱਛਾ। ਸੁਲੇਮਾਨ ਸਾਹਿਬ, ਇਹ ਈਮੇਲ ਸਾਡੇ ਇੱਕ ਭਰਾ ਬਿਲਾਲ ਯੂਸਫ ਰਾਂ ਲਿਖੀ ਹੈ
2: ਤੇ
9: ਇਹਨਾਂ ਨੂੰ ਗੋਡਿਆਂ 'ਚ ਬਹੁਤ ਪੀੜ ਹੁੰਦੀ ਹੈ।
2: ਠੀਕ।
9: ਇਹ ਲਿਖਦੇ ਨੇ ਕਿ ਮੈਂ ਟੁਰਨ ਫਿਰਨ ਤੋਂ ਆਵਾਜ਼ਾਰ ਹੋ ਗਿਆ ਵਾਂ, ਪੌੜੀਆਂ ਨਹੀਂ ਚੜ ਸਕਦਾ ਤੇ ਨਾ ਹੀ ਮੈਂ ਜ਼ਮੀਨ ਤੇ ਬਹਿ ਕੇ ਉੱਠ ਸਕਣਾ ਵਾਂ।
2: ਅੱਛਾ।
9: ਤੋਂ ਗੋਡਿਆਂ ਵਿੱਚੋਂ ਕੜਕੜ ਦੀ ਆਵਾਜ਼ਾਂ ਆਉਂਦੀਆਂ ਨੇ ਤੇ ਮਾਸ਼ਾਅੱਲਾ ਤੁਸੀਂ ਬਹੁਤ ਸਿਆਣੇ ਤੇ ਨਾਮੀ ਗ੍ਰਾਮੀ ਹੋ, ਮੈਨੂੰ ਦੱਸੋ ਮੈਂ ਕੀ ਕਰਾਂ?
2: ਬਲਾਲ ਭਾਈ, ਇੱਕ ਗੱਲ ਯਾਦ ਰੱਖਣਾ ਕਿ ਇਸ ਬਿਮਾਰੀ 'ਚ ਦਵਾਈ ਦੇ ਨਾਲ ਪਰਹੇਜ਼ ਬਹੁਤ ਹੀ ਜ਼ਰੂਰੀ ਹੈ।
9: ਜੀ ਬਿਲਕੁਲ ਜ਼ਰੂਰੀ ਹੈ।
2: ਇਸ ਲਈ ਤੁਸੀਂ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ।
9: ਅੱਜ ਤੁਸੀਂ ਕੀ ਕਰੋ?
2: ਅੱਜ ਦੇਖੋ ਜੀ, ਜਿਹੜਾ ਪਰਹੇਜ਼ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ, ਤੇ ਇਹਨਾਂ ਨੂੰ ਚਾਹੀਦਾ ਕਿ ਨਾਲ ਪਾਣੀ ਬਹੁਤਾ ਪੀਣ।
9: ਸੁਲੇਮਾਨ ਸਾਹਿਬ, ਪਾਣੀ ਕਿਉਂ ਬਹੁਤਾ ਪੀਣ?
2: ਇਹ ਦੇਖੋ ਜੀ, ਜਿਹੜੇ ਇਹਨਾਂ ਦੇ ਜਿਸਮ ਦੇ ਵਿੱਚ ਫਾਸਦ ਮੱਧ ਤੇ ਗਲੀਜ਼ ਰਤੂਬਤਾਂ ਨੇ ਨਾ ਜੀ, ਉਹ ਜ਼ਿਆਦਾ ਪਾਣੀ ਪੀਣ ਦੇ ਨਾਲ ਨਿਕਲ ਜਾਣਗੀਆਂ।
9: ਅੱਛਾ।
2: ਤੇ ਇਹਨਾਂ ਨੂੰ ਮੈਂ ਗੱਲ ਕਹਾਂਗਾ ਕਿ ਭਾਈ ਜੀ, ਤੁਸੀਂ ਫਿਕਰ ਨਾ ਕਰੋ, ਰੱਬ ਨੇ ਚਾਹਿਆ ਤੇ ਗੋਡੀਆਂ ਦੀਆਂ ਪੀਣਾ ਬਿਲਕੁਲ ਠੀਕ ਹੋ ਜਾਣਗੀਆਂ ਤੇ ਤੁਸੀਂ ਪੌੜੀਆਂ ਵੀ ਜਲਦੀ ਜਲਦੀ ਚੜੋਗੇ ਇਨਸ਼ਾਲਾ। ਇਹਦੇ ਵਾਸਤੇ ਤੁਹਾਨੂੰ ਦਵਾਈ ਇੱਕ ਪਾਰਸਲ ਕਰਵਾ ਰਹੇ ਹਾਂ, ਤੁਸੀਂ ਉਹ ਖਾਣਾ ਤੇ ਫਿਰ ਇਨਸ਼ਾਲਾ ਮੈਨੂੰ ਦੱਸਣਾ ਤੇ ਮੈਂ ਇਨਸ਼ਾਲਾ ਤੁਹਾਨੂੰ ਇਹ ਹੀ ਕਹਾਂਗਾ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ
9: ਇਨਸ਼ਾਲਾ ਤਾਲਾ, ਇਨਸ਼ਾਲਾ ਤਾਲਾ। ਬਿਲਾਲ ਭਾਈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੁਲੇਮਾਨ ਸਾਹਿਬ ਮਾਸ਼ਾਅੱਲਾ ਆਪਣੇ ਪੇਸ਼ੇ ਵਿੱਚ ਬਹੁਤ ਸਿਆਣੇ ਨੇ ਤੇ ਰੱਬ ਨੇ ਚਾਹਿਆ ਤੇ ਰੱਬ ਨੇ ਤੁਹਾਨੂੰ ਵੀ ਇਹਨਾਂ ਦੇ ਇਲਾਜ ਨਾਲ ਠੀਕ ਕਰਨਾ। ਬਿਲਕੁਲ, ਤੁਸੀਂ ਠੀਕ ਹੋ ਜਾਓਗੇ, ਫਿਕਰ ਕੋਈ ਨਹੀਂ ਕਰਨੀ। ਸੁਲੇਮਾਨ ਸਾਹਿਬ, ਈਮੇਲ ਸਾਡੇ ਇੱਕ ਭਰਾ ਯੂਸਫ ਗੋਂਦਲ ਹੋਰਾਂ ਲਿਖੀ ਹੈ।
2: ਜੀ ਜੀ, ਕੀ ਲਿਖਦੇ ਨੇ ਗੋਂਦਲ ਸਾਹਿਬ?
9: ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਇਹਨਾਂ ਨੂੰ ਕਮਜ਼ੋਰੀ ਵੀ ਬੜੀ ਹੈ। ਕਹਿੰਦੇ ਨੇ ਕਿ ਮੈਂ ਬੜੀਆਂ ਦਵਾਈਆਂ ਖਾਧੀਆਂ ਨੇ ਜਿਹਦੇ ਨਾਲ ਸ਼ੂਗਰ ਇੱਕਦਮ ਕੰਟਰੋਲ ਹੋ ਜਾਂਦੀ ਹੈ ਤੇ ਜਿਸ ਦਿਨ ਦਵਾਈ ਨਾ ਖਾਵਾਂ ਸ਼ੂਗਰ ਵੱਧ ਜਾਂਦੀ ਹੈ, ਸਾਰਾ ਪਿੰਡਾ ਪੀੜ ਕਰਦਾ ਹੈ ਤੇ ਕਮਜ਼ੋਰੀ ਬੜੀ ਹੈ।
2: ਜੀ ਜੀ।
9: ਹਕੀਮ ਸਾਹਿਬ, ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਠੀਕ ਹੋ ਸਕਣਾ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਜਿਹੜੀ ਹੈ ਨਾ ਉਹ ਪਾਰਸਲ ਕਰੋ।
2: ਅੱਛਾ। ਯੂਸਫ ਭਾਈ, ਤੁਸੀਂ ਜਿਹੜੀ ਦਵਾਈ ਲੈਂਦੇ ਰਹੇ ਹੋ ਉਹ ਵਕਤੀ ਆਰਾਮ ਲਈ ਸੀ, ਜਦੋਂ ਦਵਾਈ ਲਿੱਤੀ ਸ਼ੂਗਰ ਕੰਟਰੋਲ ਹੋ ਗਈ। ਮੇਰੇ ਭਾਈ, ਇੱਥੇ ਕੋਈ ਇਲਾਜ ਨਹੀਂ
9: ਬਿਲਕੁਲ
2: ਕਿ ਬੰਦਾ ਦਵਾਈਆਂ 'ਤੇ ਲੱਗ ਜਾਵੇ।
9: ਹਾਂਜੀ ਬਿਲਕੁਲ।
2: ਮੇਰੇ ਭਾਈ, ਯਾਦ ਰੱਖੋ ਕਿ ਜਿਹੜੀ ਦਵਾਈ ਵਕਤੀ ਆਰਾਮ ਲਈ ਹੋਵੇਗੀ ਉਹਦਾ ਨੁਕਸਾਨ ਵੀ ਹੋਵੇਗਾ। ਭਾਈ ਜੀ, ਅਸਲ ਗੱਲ ਇਹ ਵੇ ਕਿ ਤੁਸੀਂ ਦਵਾਈ ਲੈਂਦੇ ਰਹੇ ਪਰ ਤੁਹਾਡੀ ਸ਼ੂਗਰ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਈ, ਜਿਹਦੀ ਵਜ੍ਹਾ ਨਾਲ ਤੁਹਾਨੂੰ ਅਸਾਬੀ ਕਮਜ਼ੋਰੀ ਵੱਧ ਗਈ। ਖੈਰ, ਕੋਈ ਗੱਲ ਨਹੀਂ, ਸੋਨੇ ਰੱਬ ਨੇ ਕਰਮ ਕੀਤਾ ਤੇ ਇਨਸ਼ਾਅੱਲਾ ਤੁਹਾਡੀ ਸ਼ੂਗਰ ਹਮੇਸ਼ ਲਈ ਕੰਟਰੋਲ ਰਹੇਗੀ ਤੇ ਤਾਕਤ ਦਾ ਕੋਈ ਮਸਲਾ ਹੀ ਨਹੀਂ। ਇਨਸ਼ਾਅੱਲਾ ਤਾਲਾ ਇਹੋ ਜਿਹੀ ਦਵਾਈ ਦੇਵਾਂਗੇ ਕਿ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਕਤ ਮਹਿਸੂਸ ਕਰੋਗੇ। ਮੇਰੇ ਭਾਈ, ਤੁਸੀਂ ਇੰਜ ਕਰੋ ਕਿ ਕਿਸੇ ਦਿਨ ਮੇਰੇ ਕੋਲ ਦਵਾਖਾਨੇ ਤੇ ਆ ਜਾਓ, ਫਿਰ ਮੈਂ ਤੁਹਾਨੂੰ ਇਲਾਜ ਬਾਰੇ ਹੋਰ ਵੀ ਗੱਲਾਂ ਦੱਸਾਂਗਾ।
9: ਹਕੀਮ ਸਾਹਿਬ, ਤੁਸੀਂ ਮਾਸ਼ਾਅੱਲਾ ਵੈਸੇ ਤਾਂ ਬੜੀ ਵਜ਼ਾਹਤ ਨਾਲ ਸ਼ੂਗਰ ਦੇ ਹਵਾਲੇ ਨਾਲ ਦੱਸਤਾ, ਪਰ ਮੈਨੂੰ ਤੁਸੀਂ ਥੋੜ੍ਹੀ ਜਿਹੀ ਇਹ ਦੱਸੋ ਕਿ ਸ਼ੂਗਰ ਬਿਮਾਰੀ ਐਸੀ ਕੀ ਹੈ ਕਿ ਤੂੰ ਹਰ ਇੱਕ ਨੂੰ ਸ਼ਿਕਾਇਤ ਹੋ ਰਹੀ ਹੈ ਔਰ ਇਹਦਾ ਇਲਾਜ ਕੀ, ਮਤਲਬ ਠੀਕ ਨਹੀਂ ਹੋ ਰਿਹਾ?
2: ਦੇਖੋ ਜੀ, ਸ਼ੂਗਰ ਤੇ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦੇ ਨਾਲ ਜਿਸਮ ਬਿਲਕੁਲ ਖੋਖਲਾ ਹੋ ਜਾਂਦਾ।
9: ਅੱਛਾ।
2: ਤੇ ਜਿਸਮ ਲਾਗਰ ਤੇ ਅਸਾਬ ਕਮਜ਼ੋਰ ਹੋ ਜਾਂਦੇ ਨੇ। ਦੇਖੋ ਨਾ ਜੀ, ਡਾਕਟਰ ਕਹਿੰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈ ਨਾ ਇਹ ਕਬਰ ਦੀਆਂ ਕੰਧਾਂ ਤੱਕ ਜਾਂਦੀ ਹੈ, ਲੇਕਿਨ ਉਹਨਾਂ ਦਾ ਆਪਣਾ ਸੂਲੇ ਇਲਾਜ ਹੈ, ਸਾਡਾ ਆਪਣਾ ਸੂਲੇ ਇਲਾਜ ਹੈ। ਇਨਸ਼ਾਅੱਲਾ ਤਾਲਾ, ਅਸੀਂ ਇਹ ਦੇਖੋ ਜੀ, ਇੱਕ ਜੜੀ ਬੂਟੀ ਹੈ ਜਿਹਦਾ ਨਾਂ ਹੈ ਗੁੜਮਾਰ ਬੂਟੀ।
9: ਅੱਛਾ।
2: ਇਹਦਾ ਨਾਂ ਹੀ ਗੁੜਮਾਰ ਹੈ, ਯਾਨੀ ਕਿ ਤੁਸੀਂ ਗੁੜ ਖਾ ਲਵੋ ਜਾਂ ਕੋਈ ਠੰਡੀ ਮਿੱਠੀ ਚੀਜ਼ ਤੁਸੀਂ ਖਾ ਲਵੋ ਤੇ ਉਤੋਂ ਇਹਦੇ ਚੰਦ ਪੱਤੇ ਜਿਹੜੇ ਨਾ ਉਹ ਤੁਸੀਂ ਚਬਾ ਲਵੋ ਤੇ ਇਨਸ਼ਾਅੱਲਾ ਤਾਲਾ ਜਿਹੜੀ ਇਹਦੀ ਮਿਠਾਸ ਹੈ ਨਾ ਉਹ ਬਿਲਕੁਲ ਖਤਮ ਹੋ ਜਾਏਗੀ। ਤੇ ਬਰਤਾਨੀਆ ਦੇ ਇੱਕ ਮਿਸਟਰ ਅਲੈਗਜ਼ੈਂਡਰ ਨੇ, ਉਹਨਾਂ ਨੇ ਬੜੀ ਇਹਦੇ 'ਤੇ ਤਹਿਕੀਕ ਕੀਤੀ ਹੈ, ਉਹ ਲਿਖਦੇ ਨੇ ਕਿ ਇਹਦੇ ਵਿੱਚ ਅੱਲਾਹ ਤਾਲਾ ਨੇ ਕੈਸਾ ਲੁਬਾ ਵੀ ਕੈਸਾ ਰੂਬ ਪੈਦਾ ਕੀਤਾ ਗੁੜਮਾਰ ਬੂਟੀ ਦੇ ਵਿੱਚ, ਤੇ ਜਿਹੜਾ ਲਬਲਬੇ ਦੇ ਨਿਜ਼ਾਮ ਨੂੰ ਦਰੁਸਤ ਕਰਕੇ ਜਿਸਮ 'ਚ ਇਨਸੁਲੀਨ ਪੈਦਾ ਕਰਦਾ
9: ਤੇ
2: ਇਹ ਬੜੀਆਂ ਇਨਸ਼ਾਅੱਲਾ ਇਹਨਾਂ ਦੇ ਵਿੱਚ ਜਿਹੜੀ ਜੜੀ ਬੂਟੀ ਨੇ ਸ਼ਿਫਾ ਸ਼ਿਫਾ ਅੱਲਾਹ ਤਾਲਾ ਨੇ ਰੱਖੀ ਹੈ।
9: ਹਕੀਮ ਸਾਹਿਬ, ਇਹ ਚਿੱਠੀ ਸਾਡੇ ਇੱਕ ਹੋਰ ਭਰਾ ਜਿਹੜੇ ਨੇ ਨਾਸਰ ਮਹਿਮੂਦ ਹੋਰੀ ਲਿਖਦੇ ਨੇ। ਇਹ ਲਿਖਦੇ ਨੇ ਕਿ ਮੈਂ ਕਾਲਜ ਵਿੱਚ ਪੜ੍ਹਨਾ ਵਾਂ, ਮੈਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਵਿੱਚ ਫਸ ਗਿਆ, ਮੇਰਾ ਪਿੰਡਾ ਸੁੱਕ ਕੇ ਪਤਲਾ ਹੋ ਗਿਆ ਤੇ ਲੱਤਾਂ ਪੀੜ ਕਰਦੀਆਂ ਨੇ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਨੇ, ਮੈਨੂੰ ਦੱਸੋ ਮੈਂ ਕੀ ਕਰਾਂ?
2: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਨੂੰ ਵੇਖਦੇ ਆਇਆ ਮੈਂ ਇਸ ਨਤੀਜੇ ਤੇ ਪਹੁੰਚਿਆ। ਬੇਟਾ ਜੀ, ਤੁਸੀਂ ਮੈਂ ਇੱਕ ਇਹੋ ਹੀ ਅਰਜ਼ ਕਰਾਂਗਾ ਕਿ ਤੁਸੀਂ ਜ਼ਿਹਨ ਨੂੰ ਪਾਕ ਪਕੀਜ਼ਾ ਰੱਖੋ, ਪੰਜ ਗਾਨਾ ਨਮਾਜ਼ ਪੜ੍ਹੋ ਤੇ ਕਿਸੇ ਵੀ ਬੁਰੀ ਸੁਸਾਇਟੀ ਦੇ ਵਿੱਚ ਤੁਸੀਂ ਨਾ ਬੈਠੋ। ਤੁਸੀਂ ਕੁਛ ਹੋਰ ਵੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਥੇ ਖੁੱਲ੍ਹ ਕੇ ਨਹੀਂ ਦੱਸ ਸਕਦਾ, ਤੁਸੀਂ ਦਵਾਖਾਨੇ 'ਤੇ ਮੇਰੇ ਕੋਲ ਆ ਜਾਓ ਜਾਂ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਦੋਸਤ ਨੇ ਉਹ ਮੇਰੇ ਕੋਲ ਆ ਜਾਣ, ਅਤੇ ਇਨਸ਼ਾਅੱਲਾ ਉੱਥੇ ਖੁੱਲ੍ਹ ਕੇ ਫਿਰ ਤੁਹਾਨੂੰ ਮੈਂ ਸਾਰੀ ਗੱਲ ਇਹਦੀ ਸਾਰੀ ਡਿਟੇਲ ਦੱਸਾਂਗਾ, ਤੁਹਾਡੀ ਕੇਸ ਹਿਸਟਰੀ ਵੀ ਲਵਾਂਗਾ ਅਤੇ ਦਵਾਈ ਦੇਵਾਂਗੇ ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੇਗੇ, ਮੁੜ ਕੇ ਬਿਮਾਰੀ ਤੁਹਾਨੂੰ ਨਹੀਂ ਹੋਵੇਗੀ
9: ਇਨਸ਼ਾਅੱਲਾ ਤਾਲਾ। ਹਕੀਮ ਸਾਹਿਬ, ਇਹ ਖਾਸ ਸਾਡੇ ਇੱਕ ਹੋਰ ਭਰਾ ਨੇ ਲਿਖਿਆ ਜਿਨ੍ਹਾਂ ਦੀ ਉਮਰ 46 ਸਾਲ ਹੈ
2: ਜੀ ਜੀ,
9: ਇਹ ਕਹਿੰਦੇ ਨੇ ਕਿ ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ
2: ਜੀ,
9: ਅਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਤੁਹਾਡੇ ਕੋਲ ਕਿਵੇਂ ਆਵਾਂ।
2: ਅੱਛਾ, ਅਤੇ ਭਾਈ ਜੀ ਮੈਂ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ 'ਤੇ ਆਪਣੇ ਮਤਲਬ ਉੱਤੇ ਮੌਜੂਦ ਹੁੰਦਾ, ਤੁਸੀਂ ਕਿਸੇ ਵੀ ਟਾਈਮ ਮੇਰੇ ਕੋਲ ਕਿਸੇ ਵੀ ਦਿਨ ਮੇਰੇ ਕੋਲ ਆ ਜਾਵੋ, ਅਤੇ ਇਨਸ਼ਾਅੱਲਾ ਤਾਲਾ ਉੱਥੇ ਮੈਂ ਤੁਹਾਨੂੰ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਹੋਵੇਗੀ, ਤੁਹਾਨੂੰ ਦਵਾਈ ਦੇਵਾਂਗਾ, ਪਰਹੇਜ਼ ਦੱਸਾਂਗਾ, ਅਤੇ ਇਨਸ਼ਾਅੱਲਾ ਤਾਲਾ ਜਿੰਝ ਤੁਸੀਂ ਕਹੋਗੇ ਇਨਸ਼ਾਅੱਲਾ ਤਾਲਾ ਉਂਝ ਤੁਸੀਂ ਠੀਕ ਹੋ ਜਾਓਗੇ
9: ਇਨਸ਼ਾਅੱਲਾ ਤਾਲਾ। ਹਕੀਮ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਸਿਹਤ ਤੰਦਰੁਸਤੀ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਤੁਹਾਡਾ ਬਹੁਤ ਸ਼ੁਕਰੀਆ।
2: ਸਹਿਮਾ ਜੀ, ਇਹ ਤੁਹਾਡੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦੀ ਮਿਹਰਬਾਨੀ ਹੈ ਕਿ ਤੁਹਾਡੀ ਵਜ੍ਹਾ ਨਾਲ ਇਹ ਪ੍ਰੋਗਰਾਮ ਮੇਰੇ ਸੁਣਨ ਵਾਲਿਆਂ ਤੱਕ ਪਹੁੰਚਦਾ ਹੈ, ਅਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਨਾ, ਅਤੇ ਤੁਹਾਡਾ ਅਤੇ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
9: ਜੀ, ਤੁਹਾਡੀ ਬੜੀ ਮਿਹਰਬਾਨੀ ਹਕੀਮ ਸਾਹਿਬ। ਸੋਹਣੇ ਭੈਣ ਭਰਾਓ ਅਤੇ ਮੇਰੇ ਬਜ਼ੁਰਗੋ, ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਵੇ ਅਤੇ ਤੁਸੀਂ ਖੁਸ਼ੀ ਖੁਸ਼ੀ ਵੱਸੋ ਅਤੇ ਜਿੰਦੜੀ ਦੇ ਮਜ਼ੇ ਲੁੱਟੋ। ਮੇਰੇ ਸੋਹਣੇ ਭੈਣ ਭਰਾਓ, ਹੁਣ ਲਿਖੋ ਤੁਸੀਂ ਸਾਡਾ ਪਤਾ ਅਤੇ ਫੋਨ ਨੰਬਰ।
8: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
9: ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਰੱਬ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਫੇਰ ਮੁਲਾਕਾਤ ਹੋਵੇਗੀ, ਉਸ ਵੇਲੇ ਤੀਕਰ ਅੱਲਾ ਹਾਫਿਜ਼।

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਇਹ ਕੋਈ ਸ਼ੱਕ ਹੈ ਕਿਆ
1: ਸੁਰ ਔਰ ਸੰਗੀਤ ਸਾਜ਼ੋ ਆਵਾਜ਼ ਆਪਕਾ ਮਨਪਸੰਦ ਰੇਡੀਓ ਚੈਨਲ FM 101
2: After this short commercial break, stay with us.
3: نکاح خوشیوں بھرے ایک خوبصورت سفر کا آغاز ہے. اس کا بر وقت اندراج ایک قانونی تقاضا ہے جو اس سفر کو محفوظ بناتا ہے. نکاح کے بعد ایک اہم کام اکثر نظر انداز ہو جاتا ہے جو آگے چل کر پریشانی کا باعث بھی بن سکتا ہے. لہٰذا اس کام کی بر وقت تکمیل یقینی بنائیں. نادرا ریکارڈ میں ازدواجی حیثیت اپ ڈیٹ کرائیں. نادرا ریکارڈ میں شادی کا اندراج قانون کی نظر میں آپ کی ازدواجی حیثیت کا اعتراف ہے جو مستقبل میں شناختی کارڈ کی تجدید، پاسپورٹ کے اجرا، خاندانی ریکارڈ اور دیگر سرکاری امور میں مددگار ثابت ہوتا ہے. یونین کونسل میں نکاح کا اندراج ہونے کے بعد قریبی نادرا دفتر تشریف لائیں یا پاک آئی ڈی موبائل ایپ کے ذریعے اپنی ازدواجی حیثیت اپ ڈیٹ کرائیں. نادرا، آپ کی شناخت، آپ کی پہچان.
0: FM 101 نال نال ساڈے تے نال نال تواڈے. کیوں جی یہ کوئی شک ہے کیا؟
4: ਜਿੱਥੇ ਜਿੱਥੇ ਐਫ ਐਮ ਦੀ ਆਵਾਜ਼ ਜਾ ਰਹੀ ਹੈ ਉੱਥੇ ਉੱਥੇ ਸਾਰੇ ਭੈਣ ਭਰਾਵਾਂ ਤੇ ਬਜ਼ੁਰਗਾਂ ਦੀ ਖਿਦਮਤ ਵਿੱਚ ਸਾਇਮਾ ਦਾ ਸਲਾਮ ਤੇ ਦੁਆਵਾਂ ਭਰਾ ਗੁਲਦਸਤਾ ਵੀ ਪਹੁੰਚੇ. ਸੋਹਣੇ ਭੈਣ ਭਰਾਓ, ਸਾਇਮਾ ਦੀ ਦੁਆ ਹੈ ਕਿ ਅੱਲਾ ਪਾਕ ਮੇਰੇ ਵਤਨ ਦੇ ਹਰ ਫਰਦ ਨੂੰ ਹਰ ਬਿਮਾਰੀ ਤੇ ਹਰ ਦੁੱਖ ਪਰੇਸ਼ਾਨੀ ਤੋਂ ਬਚਾਏ ਤੇ ਸਾਡੇ ਮੁਲਕ ਦਾ ਹਰ ਫਰਦ ਪਿਆਰੇ ਵਤਨ ਦੀ ਸ਼ਾਨ ਤੇ ਇੱਜ਼ਤ ਵਕਾਰ ਨੂੰ ਵਧਾਉਣ ਦਾ ਸਬਬ ਬਣੇ. ਆਮੀਨ ਸੁਮਾ ਆਮੀਨ. ਭੈਣਾਂ ਤੇ ਭਰਾਓ, ਵਤਨ ਦੀ ਖਿਦਮਤ ਮੁਆਸ਼ੀ ਤੇ ਸਮਾਜੀ ਜ਼ਿੰਮੇਦਾਰੀ ਹੈ ਤੇ ਬਿਲਖਸੂਸ ਬੱਚਿਆਂ ਦੀ ਬਿਹਤਰੀਨ ਪਰਵਰਿਸ਼ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਸਿਹਤਮੰਦ ਹੋਵੋ, ਕਿਉਂਕਿ ਸਿਹਤ ਬਿਨਾਂ ਤੁਸੀਂ ਕਿਸੇ ਵੀ ਜ਼ਿੰਮੇਦਾਰੀ ਨੂੰ ਪੂਰਾ ਨਹੀਂ ਕਰ ਸਕਦੇ. ਲਿਹਾਜ਼ਾ ਸਿਹਤ ਦੇ ਮਾਮਲੇ 'ਚ ਤੁਸੀਂ ਕਦੀ ਵੀ ਗਫਲਤ ਨਹੀਂ ਕਰਨੀ. ਅਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਨੂੰ ਮਹਿਸੂਸ ਕਰਦੇ ਹੋ ਤਾਂ ਫੌਰਨ ਹੀ ਪਾਕਿਸਤਾਨ ਦੇ ਮਾਇਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਆ ਕੇ ਮਿਲੋ ਅਤੇ ਬਿਮਾਰੀ ਦੀ ਮੁਕੰਮਲ ਤਸ਼ਖੀਸ ਨਾਲ ਕਾਮਯਾਬ ਇਲਾਜ ਤੋਂ ਇਸਤਫਾਦਾ ਕਰੋ. ਤੇ ਇਸ ਵਾਸਤੇ ਲਿਖੋ ਸਾਡਾ ਫੋਨ ਨੰਬਰ ਤੇ ਐਡਰੈਸ. ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ. ਫੋਨ ਨੰਬਰ 042-377-27160, ਯਾਨੀ 042-377-271-60. ਮੋਬਾਈਲ ਨੰਬਰ ਏ 03004142608, ਯਾਨੀ 03004142608. ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@lhr.gmail.com. ਜੀ ਸੋਹਣੇ ਭੈਣ ਭਰਾਓ, ਪਤਾ ਅਤੇ ਫੋਨ ਨੰਬਰ ਤੁਸੀਂ ਨੋਟ ਫਰਮਾ ਲਿਆ ਅਤੇ ਹੁਣ ਉਡੀਕਾਂ ਮੁੱਕ ਗਈਆਂ ਅਤੇ ਮੈਂ ਤੁਹਾਡੀ ਮੁਲਾਕਾਤ ਕਰਾਉਂਦੀ ਹਾਂ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡੀ ਆਫ ਦਾ ਗੋਲਡ ਮੈਡਲਿਸਟ ਤਬੀਬ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ. ਸੁਲੇਮਾਨ ਸਾਹਿਬ, ਪ੍ਰੋਗਰਾਮ 'ਚ ਤਸ਼ਰੀਫ ਆਵਰੀ ਦਾ ਸ਼ੁਕਰੀਆ.
5: ਸਹਿਮਾ ਜੀ, ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਦੇ ਜ਼ਰੀਏ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ ਅਤੇ ਮੇਰੀ ਦੁਆ ਹੈ ਕਿ ਸੋਨਾ ਰੱਬ ਮੇਰੀ ਇਸ ਤਿੱਬੀ ਖਿਦਮਤ ਨੂੰ ਕਾਮਯਾਬੀ ਅਤਾ ਫਰਮਾਏ ਅਤੇ ਹਰ ਮਰੀਜ਼ ਨੂੰ ਸ਼ਿਫਾ ਯਾਬ ਕਰੇ. ਆਮੀਨ
4: ਆਮੀਨ ਜੀ ਸੁਮਾ ਆਮੀਨ. ਸੁਲੇਮਾਨ ਸਾਹਿਬ, ਅੱਜ ਵੀ ਮੇਰੇ ਕੋਲ ਬਹੁਤ ਜ਼ਿਆਦਾ ਈਮੇਲਸ ਨੇ ਅਤੇ SMS ਨੇ ਅਤੇ ਮੈਂ ਚਾਹੁੰਦੀ ਹਾਂ ਅਤੇ ਜ਼ਿਆਦਾ ਤੋਂ ਜ਼ਿਆਦਾ SMS ਅਤੇ ਈਮੇਲ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂ.
5: ਜੀ ਜੀ ਜ਼ਰੂਰ,
4: ਨਹੀਂ ਤਾਂ ਫਿਰ ਮੈਂ ਗੱਲਾਂ ਕਰਾਂ.
5: ਨਹੀਂ ਨਹੀਂ, ਤੁਸੀਂ SMS ਅਤੇ ਈਮੇਲ ਹੀ ਸ਼ੁਰੂ ਕਰੋ.
4: ਡਰੋ ਨਾ, ਡਰੋ ਨਾ, ਮੈਂ ਨਹੀਂ ਬੋਲਦੀ. ਲਓ ਬਾਬਾ ਜੀ, ਸਭ ਤੋਂ ਪਹਿਲਾਂ ਸਾਨੂੰ ਜਿਹੜੀ ਈਮੇਲ ਸਾਡੇ ਸਾਹਮਣੇ ਆਈ ਹੈ ਉਹ ਅਖਤਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 44 ਸਾਲ ਹੈ, ਮੈਨੂੰ 4 ਸਾਲ ਤੋਂ ਸ਼ੂਗਰ ਦੀ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਮੈਨੂੰ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਸ਼ੂਗਰ ਦੀ ਦਵਾਈ ਤੇ ਇਸਤੇਮਾਲ ਕਰ ਰਿਹਾ ਵਾਂ ਲੇਕਿਨ ਫਿਰ ਵੀ ਸ਼ੂਗਰ ਕੰਟਰੋਲ ਨਹੀਂ ਹੁੰਦੀ। ਮੈਂ ਸੋਚਿਆ ਕਿ ਇੱਕ ਵਾਰੀ ਹਰਬਲ ਇਲਾਜ ਵੀ ਕਰਵਾ ਲਵਾਂ, ਹੋ ਸਕਦਾ ਕੱਲਾ ਪਾਕ ਹਰਬਲ ਇਲਾਜ ਨਾਲ ਹੀ ਆਰਾਮ ਦੇ ਦੇਵੇ। ਜੀ ਸੁਲੇਮਾਨ ਸਾਹਿਬ,
5: ਅਖਤਰ ਸਾਹਿਬ, ਸ਼ੂਗਰ ਦੀ ਮੌਜੂਦਗੀ 'ਚ ਮਰਦਾਂ ਨੂੰ ਅਮੂਮਨ ਅਸਾਬੀ ਕਮਜ਼ੋਰੀ ਦੀ ਸ਼ਿਕਾਇਤ ਹੋ ਜਾਂਦੀ ਹੈ ਜਿਹੜੀ ਮੁਕੰਮਲ ਤੌਰ 'ਤੇ ਕਾਬਲੇ ਇਲਾਜ ਹੈ। ਰਹੀ ਸ਼ੂਗਰ ਦੀ ਗੱਲ, ਤਾਂ ਇਸ ਬਾਰੇ ਅਲਹਮਦੁਲਿਲਾ ਮੈਂ ਕਹਾਂਗਾ ਕਿ ਹਰਬਲ ਇਲਾਜ ਸ਼ੂਗਰ ਲਈ ਬਿਹਤਰੀਨ ਮੁਫੀਦ ਇਲਾਜ ਹੈ ਜਿਹੜਾ ਮਨਫੀ ਅਸਰਾਤ ਦੇ ਬਗੈਰ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦਾ ਹੈ। ਮੇਰੇ ਭਾਈ, ਸਾਡੇ ਹਰਬਲ ਇਲਾਜ ਦੀ ਇਹ ਖਸੂਸੀਅਤ ਹੈ ਕਿ ਸਿਰਫ ਸ਼ੂਗਰ ਲੈਵਲ ਨੂੰ ਹੀ ਕੰਟਰੋਲ ਨਹੀਂ ਕਰਦਾ ਬਲਕਿ ਸ਼ੂਗਰ ਦੀ ਬੁਨਿਆਦੀ ਵਜੂਹਾਤ ਮਸਲ ਜਿਗਰ, ਅਸਾਬ, ਅੰਤੜੀਆਂ ਤੇ ਲਬਲਬੇ ਦੀ ਖਰਾਬੀ ਤੇ ਜ਼ੋਫ ਨੂੰ ਦੂਰ ਕਰਦਾ ਏ ਜਿਹਦੇ ਨਤੀਜੇ 'ਚ ਸ਼ੂਗਰ ਕੰਟਰੋਲ ਹੋ ਜਾਂਦੀ ਏ। ਇਹਦੇ ਇਲਾਵਾ ਅਸਾਬ ਤੇ ਉਜ਼ਲਾਤ ਨੂੰ ਕੁਵਤ ਦੇ ਮਿਲਦੀ ਏ, ਮੇਦੇ ਤੇ ਗੁਰਦੇ ਦਾ ਨਿਜ਼ਾਮ ਠੀਕ ਹੋ ਜਾਂਦਾ ਏ ਤੇ ਮਰੀਜ਼ ਇੱਕ ਖੁਸ਼ਗਵਾਰ ਤਬਦੀਲੀ ਮਹਿਸੂਸ ਕਰਦਾ ਏ। ਮੇਰੇ ਮੁਹਤਰਮ ਭਾਈ, ਮੈਂ ਤੁਹਾਡੇ ਲਈ ਇੱਕ ਅਜ਼ਮੂਦਾ ਦਵਾਈ ਤਰਤੀਬ ਦਿੱਤੀ ਏ ਜਿਹਦੇ ਨਾਲ ਸ਼ੂਗਰ ਵੀ ਕੰਟਰੋਲ ਰਹੇਗੀ ਤੇ ਤੁਹਾਡੀ ਅਸਾਬੀ ਕੁਵਤ ਜਿਹੜੀ ਏ ਨਾ ਉਹ ਵੀ ਬਹਾਲ ਹੋ ਜਾਵੇਗੀ ਤੇ ਤੁਸੀਂ ਸ਼ੂਗਰ ਦੇ ਬਾਵਜੂਦ ਇੱਕ ਪੁਰਸਕੂਨ, ਪੂਰੇ ਇਤਮਾਦ ਤੇ ਖੁਸ਼ਗਵਾਰ ਲਾਈਫ ਗੁਜ਼ਾਰ ਸਕੋਗੇ।
4: ਜੀ ਮੇਰੇ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ ਤੇ ਅਮਲ ਵੀ ਕਰਨਾ ਹੈ, ਰੱਬ ਕਰਮ ਕਰੇਗਾ। ਸੁਲੇਮਾਨ ਸਾਹਿਬ
5: ਜੀ, ਜੀ
4: ਸ਼ੂਗਰ ਯਾਨੀ ਮਿੱਠਾ ਤੇ ਖੁਸ਼ੀ ਦੀ ਇੱਕ ਖਾਸ ਚਾਸ਼ਨੀ ਹੈ ਜਿਹੜੀ ਖੁਸ਼ੀ ਦੇ ਰੰਗ ਨੂੰ ਦੁਬਾਲਾ ਕਰਦੀ ਹੈ
5: ਜੀ,
4: ਲੇਕਿਨ ਸ਼ੂਗਰ ਦੀ ਬਿਮਾਰੀ ਇੰਨੀ ਕੌੜੀ ਜਿਹੜੀ ਜ਼ਿੰਦਗੀ ਦੀ ਮਿਠਾਸ ਨੂੰ ਖਤਮ ਹੀ ਕਰ ਦਿੰਦੀ ਹੈ। ਅੱਲਾ ਪਾਕ ਇਹੋ ਜਿਹੀ ਸ਼ੂਗਰ ਤੋਂ ਹਰ ਕਿਸੇ ਨੂੰ ਬਚਾਏ। ਆਮੀਨ
5: ਜੀ, ਆਮੀਨ ਤੇ ਸੁਮਾ ਆਮੀਨ। ਸਹਿਮਾ ਜੀ, ਇਹ ਬਿਮਾਰੀ ਵਾਕਈ ਬਹੁਤ ਖਤਰਨਾਕ ਹੈ, ਲੇਕਿਨ ਅਫਸੋਸ ਨਾਲ ਇਹ ਕਹਿਣਾ ਪੈਂਦਾ ਹੈ ਕਿ ਅਕਸਰ ਲੋਕ ਇਸ ਬਿਮਾਰੀ 'ਚ ਪ੍ਰੋਪਰ ਇਲਾਜ ਅਤੇ ਪ੍ਰੋਪਰ ਪਰਹੇਜ਼ ਨਹੀਂ ਕਰਦੇ ਜਿਹਦੀ ਵਜ੍ਹਾ ਨਾਲ ਬਿਮਾਰੀ 'ਚ ਪੇਚੀਦਗੀ ਆ ਜਾਂਦੀ ਹੈ।
4: ਇਹ ਰਵੱਈਆ ਬਹੁਤ ਹੀ ਖਤਰਨਾਕ ਹੈ, ਹਰ ਕਿਸੇ ਨੂੰ ਆਪਣੀ ਸਿਹਤ ਵੱਲ ਪੂਰੀ ਤਵੱਜੋ ਰੱਖਣੀ ਚਾਹੀਦੀ ਹੈ
5: ਜੀ।
4: ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਨਿਸਾਰ ਭੱਟੀ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ, ਮੇਰੀ ਉਮਰ 24 ਸਾਲ ਹੈ, 2 ਮਹੀਨੇ ਤੋਂ ਮੇਰਾ ਵਜ਼ਨ ਬਤਦਰੀਜ ਘੱਟ ਰਿਹਾ ਹੈ। ਹਾਲਾਂ ਮੈਂ ਬਹੁਤ ਚੰਗੀ ਗਿਜ਼ਾ ਖਾਂਦਾ ਵਾਂ ਲੇਕਿਨ ਗਿਜ਼ਾ ਦੇ ਮੁਕਾਬਲੇ 'ਚ ਮੇਰੀ ਸਿਹਤ ਬਹੁਤ ਕਮਜ਼ੋਰ ਹੈ। ਮੇਰਾ ਚਿਹਰਾ ਪਿਚਕਿਆ ਹੋਇਆ ਲੱਗਦਾ ਹੈ, ਹੱਡੀਆਂ ਨਜ਼ਰ ਆਉਂਦੀਆਂ ਤੇ ਜਿਸਮ ਵਿੱਚ ਹਰ ਵੇਲੇ ਥੱਕਣ ਤੇ ਕਮਜ਼ੋਰੀ ਮਹਿਸੂਸ ਹੁੰਦੀ ਹੈ
5: ਜੀ।
4: ਸੁਲੇਮਾਨ ਸਾਹਿਬ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
5: ਬੇਟਾ ਜੀ, ਤੁਹਾਡੀ ਉਮਰ ਦੇ ਅਕਸਰ ਬੱਚਿਆਂ ਨੂੰ ਇਹੋ ਜਿਹੀ ਪ੍ਰੋਬਲਮ ਹੋ ਜਾਂਦੀ ਹੈ ਜਿਹੜੀ ਪ੍ਰੋਪਰ ਇਲਾਜ ਨਾ ਹੋਣ ਨਾਲ ਬਹੁਤ ਸਾਰੇ ਤਿੱਬੀ ਮਸਾਇਲ ਨੂੰ ਜਨਮ ਦਿੰਦੀ ਹੈ, ਲਿਹਾਜ਼ਾ ਮੁਕੰਮਲ ਇਲਾਜ ਜ਼ਰੂਰੀ ਹੈ। ਬੇਟਾ ਜੀ, ਮੈਂ ਤੁਹਾਡੇ ਲਈ ਜਿਹੜੀ ਦਵਾਈ ਪਾਰਸਲ ਕਰਾਈ ਹੈ ਉਹ ਦਵਾਈ ਮੇਰਾ ਮਾਮੂਲੇ ਮਤਲਬ ਨੁਸਖਾ ਹੈ ਜਿਹਦੇ ਨਾਲ ਹਜ਼ਾਰਾਂ ਨੌਜਵਾਨਾਂ ਨੂੰ ਅਲਹਮਦੁਲਿਲਾ ਸਿਹਤਯਾਬੀ ਹੋਈ ਹੈ। ਤੁਸੀਂ ਇਹ ਦਵਾਈ 2 ਹਫ਼ਤੇ ਇਸਤੇਮਾਲ ਕਰਨੀ ਹੈ, ਇਹਦੇ ਨਾਲ ਯੂਰਿਨ ਇਨਫੈਕਸ਼ਨ ਦੂਰ ਹੋ ਜਾਏਗੀ ਅਤੇ ਅਸਾਬ ਅਤੇ ਪੱਠਿਆਂ ਨੂੰ ਤਾਕਤ ਮਿਲੇਗੀ ਅਤੇ ਗਜ਼ਾ ਪੂਰੀ ਤਰ੍ਹਾਂ ਹਜ਼ਮ ਹੋ ਕੇ ਜੁਜ਼ੇ ਬਦਨ ਬਣੇਗੀ ਅਤੇ ਤੁਸੀਂ ਆਪਣੇ ਜਿਸਮ ਵਿੱਚ ਇਨਸ਼ਾਅੱਲਾ ਕੁਵਤ, ਚੁਸਤੀ ਅਤੇ ਤਵਾਨਾਈ ਮਹਿਸੂਸ ਕਰੋਗੇ
4: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਨਿਸਾਰ ਭਾਈ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਦਵਾ ਅਤੇ ਪਰਹੇਜ਼ ਦੀ ਪਾਬੰਦੀ ਜ਼ਰੂਰ ਜਿਹੜਾ ਨਾ ਕਰਨੀ ਹੈ। ਸੁਲੇਮਾਨ ਸਾਹਿਬ
5: ਜੀ, ਜੀ
4: ਮੈਨੂੰ ਉਧਰੋਂ ਇਸ਼ਾਰਾ ਮਿਲ ਰਿਹਾ ਕਿ ਪ੍ਰੋਗਰਾਮ ਦੀ ਅੱਧੀ ਛੁੱਟੀ ਦਾ ਵੇਲਾ ਹੋ ਗਿਆ, ਯਾਨੀ ਸ਼ਾਰਟ ਬ੍ਰੇਕ
5: ਜੀ। ਜੀ
4: ਲਿਹਾਜ਼ਾ ਤੁਸੀਂ ਥੋੜ੍ਹਾ ਜਿਹਾ ਰੈਸਟ ਕਰੋ ਅਤੇ ਮੈਂ ਆਪਣੇ ਭੈਣ ਭਰਾਵਾਂ ਨੂੰ ਐਡਰੈਸ ਅਤੇ ਫੋਨ ਨੰਬਰ ਲਿਖਵਾਉਂਦੀ ਹਾਂ
5: ਜੀ। ਠੀਕ,
4: ਸੋਹਣੇ ਭੈਣ ਭਰਾਓ, ਬਿਮਾਰੀਆਂ ਤੋਂ ਨਾ ਘਬਰਾਓ ਬਲਕਿ ਬਿਮਾਰੀਆਂ ਦਾ ਇਲਾਜ ਕਰਵਾਓ ਅਤੇ ਬਿਹਤਰੀਨ ਇਲਾਜ ਵਾਸਤੇ ਪਾਕਿਸਤਾਨ ਦੇ ਮਸ਼ਹੂਰੋ ਮਾਰੂਫ ਹਰਬਲ ਫਿਜ਼ੀਸ਼ੀਅਨ ਤਬੀਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਮਿਲਣ ਵਾਸਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਅਤੇ ਫੋਨ ਨੰਬਰ ਤੁਹਾਨੂੰ ਮਿਲ ਗਿਆ ਅਤੇ ਹੁਣ ਵਾਰੀ ਹੈ ਤੁਹਾਡੀ ਬਾਕੀ ਮੇਲ ਔਰ SMS ਦੀ। ਅਗਲੀ ਮੇਲ ਜਿਹੜੀ ਹੈ ਨਾ ਸੁਲੇਮਾਨ ਸਾਹਿਬ, ਇਫਤਖਾਰ ਸਾਹਿਬ ਨੇ ਤਹਿਰੀਰ ਕੀਤੀ ਹੈ
5: ਜੀ।
4: ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਦੇਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਇਨਫਰਟੈਲਿਟੀ ਦੇ ਬਾਰੇ ਚ ਤੁਹਾਡੀ ਰਹਿਨੁਮਾਈ ਚਾਹੀਦੀ ਹੈ। ਮੈਂ ਸਾਰੀ ਤਫਸੀਲ ਤੁਹਾਨੂੰ ਲਿਖ ਚੁੱਕਿਆ ਵਾਂ ਤੇ ਮੈਡੀਕਲ ਟੈਸਟ ਰਿਪੋਰਟਸ ਵੀ ਤੁਹਾਡੀ ਖਿਦਮਤ ਦੇ ਵਿੱਚ ਭੇਜ ਰਿਹਾ ਵਾਂ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਇਸ ਬਿਮਾਰੀ ਦਾ ਕੋਈ ਹਰਬਲ ਟ੍ਰੀਟਮੈਂਟ ਹੋ ਸਕਦਾ ਹੈ। ਲਓ ਜੀ, ਉਹ ਤਾਂ ਬੜੇ ਹੈਰਾਨ ਨੇ,
5: ਲੋ ਜੀ। ਇਫਤਖਾਰ ਭਾਈ ਸਾਹਿਬ, ਮੈਂ ਤੁਹਾਡੇ ਨਾਲ ਮੁਖਾਤਬ ਹੋ ਕੇ ਕਹਿ ਰਿਹਾ ਕਿ ਮੈਂ ਤੁਹਾਡੀ ਤਹਿਰੀਰ ਕਰਦਾ ਕੇਸ ਇਸਤੀ ਅਤੇ ਟੈਸਟ ਰਿਪੋਰਟ ਮੁਲਾਹਜ਼ਾ ਕੀਤੀਆਂ ਨੇ। ਮੇਰੇ ਮੁਹਤਰਮ ਭਾਈ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਅਗਰ ਇਸ ਬਿਮਾਰੀ ਦਾ ਆਪਰੇਸ਼ਨ ਕਰਾਇਆ ਜਾਏ ਤਾਂ ਕਾਮਯਾਬ ਇਲਾਜ ਦੀ ਸ਼ਰ੍ਹਾ ਸਿਰਫ 35-40% ਤੱਕ ਹੁੰਦੀ ਹੈ। ਲਿਹਾਜ਼ਾ ਮੈਂ ਤਾਂ ਤੁਹਾਨੂੰ ਇਹ ਮਸ਼ਵਰਾ ਦਿਆਂਗਾ ਕਿ ਤੁਸੀਂ ਮਜ਼ੀਦ ਵਕਤ ਜ਼ਾਇਆ ਨਾ ਕਰੋ, ਬਲਕਿ ਫੌਰਨ ਹੀ ਆਪਣੀ ਵਾਈਫ ਦਾ ਹਰਬਲ ਟ੍ਰੀਟਮੈਂਟ ਕਰਾਓ। ਇਨਸ਼ਾਅੱਲਾ ਟਿਊਬ ਬਲਾਕੀ ਦਵਾਈਆਂ ਨਾਲ ਹੀ ਠੀਕ ਹੋ ਜਾਏਗੀ ਅਤੇ ਸੋਹਣਾ ਰੱਬ ਤੁਹਾਨੂੰ ਬੇਉਲਾਦੀ ਦੇ ਦੁੱਖ ਤੋਂ ਨਿਜਾਤ ਦੇਵੇਗਾ। ਇਨਸ਼ਾਅੱਲਾ ਤੁਸੀਂ ਸਹਿਬ ਔਲਾਦ ਹੋ ਜਾਓਗੇ,
4: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਬਰਾਦਰ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ, ਹੁਣ ਇਸ ਮਸ਼ਵਰੇ 'ਤੇ ਅਮਲ ਕਰਨਾ ਜਾਂ ਨਾ ਕਰਨਾ ਤੁਹਾਡੇ ਇਖਤਿਆਰ ਵਿੱਚ ਹੈਗਾ। ਵੈਸੇ ਇੱਕ ਗੱਲ ਹੈ
5: ਜੀ,
4: ਅੱਛੇ ਮਸ਼ਵਰੇ 'ਤੇ ਹਮੇਸ਼ਾ ਅਮਲ ਕਰ ਲੈਣਾ ਚਾਹੀਦਾ, ਕੀ ਕਹਿੰਦੇ ਹੋ?
5: ਸਹਿਮਾ ਜੀ, ਇਹ ਜ਼ਰੂਰੀ ਨਹੀਂ ਕਿ ਹਰ ਬੰਦੇ ਨੂੰ ਸਾਡਾ ਮਸ਼ਵਰਾ ਚੰਗਾ ਲੱਗੇ। ਜਿਹਨੂੰ ਚੰਗਾ ਲੱਗੇਗਾ ਉਹ ਅਮਲ ਕਰੇਗਾ, ਜਿਹਨੂੰ ਚੰਗਾ ਨਹੀਂ ਲੱਗੇਗਾ ਉਹ ਅਮਲ ਨਹੀਂ ਕਰੇਗਾ।
4: ਇਹ ਗੱਲ ਤਾਂ ਹੈ, ਲੇਕਿਨ ਮੈਨੂੰ ਪੱਕਾ ਯਕੀਨ ਹੈ ਕਿ ਇਸ ਤੋਂ ਬਿਹਤਰ ਮਸ਼ਵਰਾ ਕੋਈ ਹੋ ਨਹੀਂ ਸਕਦਾ। ਸੁਲੇਮਾਨ ਸਾਹਿਬ, ਅਗਲੀ ਐਸ ਐਮ ਐਸ ਹਾਜ਼ਰ ਹੈ ਜਿਹੜੀ ਸਾਡੀ ਇੱਕ ਭੈਣ ਸਾਹਿਬਾਂ ਨੇ ਤਹਿਰੀਰ ਕੀਤੀ ਹੈ
5: ਜੀ। ਜੀ,
4: ਫਰਮਾਉਂਦੀਆਂ ਨੇ ਕਿ ਮੇਰੇ 2 ਬੱਚੇ ਨੇ, ਇੱਕ ਦੀ ਉਮਰ 5 ਸਾਲ ਤੇ ਇੱਕ ਦੀ 3 ਸਾਲ ਦੀ ਹੈ
5: ਜੀ।
4: ਪਹਿਲੇ ਮੇਰਾ ਜਿਸਮ ਬਿਲਕੁਲ ਸਲਿਮ ਤੇ ਸਮਾਰਟ ਸੀ, ਲੇਕਿਨ ਦੂਜੇ ਬੱਚੇ ਦੀ ਬਾਅਦ ਮੇਰਾ ਵਜ਼ਨ ਦਿਨ ਬ ਦਿਨ ਜ਼ਿਆਦਾ ਹੋ ਗਿਆ। ਮੈਂ ਬਹੁਤ ਪਰੇਸ਼ਾਨ ਹਾਂ ਕਿਉਂਕਿ ਮੋਟਾਪੇ ਦੀ ਵਜ੍ਹਾ ਨਾਲ ਮੈਨੂੰ ਗੋਡਿਆਂ 'ਚ ਦਰਦ ਵੀ ਸ਼ੁਰੂ ਹੋ ਗਿਆ। ਸੁਲੇਮਾਨ ਸਾਹਿਬ, ਮੈਂ ਡਾਇਟਿੰਗ ਤੇ ਕਰ ਰਹੀ ਹਾਂ ਤੇ ਸੁਬਹ ਨਿਹਾਰ ਮੂੰਹ ਕਹਿਵਾ ਵੀ ਪੀਨੀ ਆ, ਲੇਕਿਨ ਵਜ਼ਨ ਨਹੀਂ ਘਟਦਾ। ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ ਹੋਏਗੀ ਜੀ।
5: ਭੈਣ ਜੀ, ਮੈਂ ਤਕਰੀਬਨ ਹਰ ਪ੍ਰੋਗਰਾਮ ਵਿੱਚ ਇਹ ਰਿਕੁਐਸਟ ਕਰਨਾ, ਡਾਇਟਿੰਗ ਕਰਨਾ ਇੰਜੀ ਏ ਜਿਵੇਂ ਆਪਣੇ ਆਪ ਨੂੰ ਗਜ਼ਾਈ ਕਮੀ ਦਾ ਸ਼ਿਕਾਰ ਕਰਕੇ ਮੁਖਤਲਿਫ ਬਿਮਾਰੀਆਂ ਦਾ ਮਰਕਜ਼ ਬਣਾਉਣਾ ਹੈ।
4: ਹਾਂਜੀ,
5: ਲਿਹਾਜ਼ਾ ਡਾਇਟਿੰਗ ਹਰਗਿਜ਼ ਨਾ ਕਰੋ, ਬਲਕਿ ਮੁਫਤ ਦਿਲ ਤੇ ਮੌਜੂਦ ਗਜ਼ਾ ਖਾਓ ਜਿਹੜੀ ਕਿਸੇ ਨਾ ਕਿਸੇ ਤਜਰਬਾਕਾਰ ਮੌਲਜ ਨੇ ਤਜਵੀਜ਼ ਕੀਤੀ ਹੋਵੇ। ਮੇਰੀ ਭੈਣ, ਯਾਦ ਰੱਖੋ ਕਿ ਮੌਜੂਦ ਦਵਾਈ ਦੇ ਬਗੈਰ ਮੋਟਾਪਾ ਕਦੀ ਵੀ ਦੂਰ ਨਹੀਂ ਹੋ ਸਕਦਾ, ਕਿਉਂਕਿ ਜਿਸਮ ਵਿੱਚ ਮੌਜੂਦ ਇਜ਼ਾਫੀ ਚਰਬੀ ਦਵਾਈ ਦੇ ਬਗੈਰ ਤਹਿਲੀਲ ਨਹੀਂ ਹੋ ਸਕਦੀ, ਤੇ ਨਾ ਹੀ ਚਰਬੀ ਬਣਨ ਦੇ ਅਮਲ ਨੂੰ ਰੋਕਿਆ ਜਾ ਸਕਦਾ ਹੈ। ਮੇਰੀ ਭੈਣ, ਤੁਸੀਂ ਬਾਜ਼ਾਰੀ ਖਾਣੇ, ਬਿਲਖਸੂਸ ਫਾਸਟ ਫੂਡ, ਬੇਕਰੀ ਦੀ ਅਸ਼ਿਆ, ਕੋਲਡ ਡਰਿੰਕ, ਆਈਸ ਕਰੀਮ, ਮਠਿਆਈ ਤੇ ਦੂਜੀ ਮੁਰੰਗਨ ਗਜ਼ਾ ਨਹੀਂ ਖਾਣੀ। ਮੈਂ ਤੁਹਾਡੇ ਲਈ ਜਿਹੜੀ ਮੌਜੂ ਗਜ਼ਾ ਤਜਵੀਜ਼ ਕੀਤੀ ਹੈ ਉਸ ਗਜ਼ਾ ਤੇ ਅਮਲ ਕਰਨਾ ਹੈ। ਮੈਂ ਦਵਾਈ ਪਾਰਸਲ ਕਰਾਈ ਹੈ ਜਿਹੜੀ ਬਦਨ ਦੀ ਇਜ਼ਾਫੀ ਚਰਬੀ ਨੂੰ ਤਹਿਲੀਲ ਕਰਨ ਦੇ ਨਾਲ ਨਾਲ ਗੈਰ ਜ਼ਰੂਰੀ ਚਰਬੀ ਦੀ ਅਫਜ਼ਾਇਸ਼ ਨੂੰ ਵੀ ਰੋਕੇਗੀ।
4: ਬਿਲਕੁਲ,
5: ਅਸਾਬ ਤੇ ਪੱਠਿਆਂ ਦਾ ਨਿਜ਼ਾਮ ਦਰੁਸਤ ਹੋਵੇਗਾ, ਜਿਗਰ ਤੇ ਮੇਦੇ ਦੀ ਸਲਾਹ ਹੋਵੇਗੀ ਤੇ ਇਨਸ਼ਾਅੱਲਾ ਇੱਕ ਮਹੀਨੇ 'ਚ ਤੁਹਾਡਾ ਜਿਸਮ ਤਕਰੀਬਨ 10 ਪਾਉਂਡ ਤੱਕ ਘੱਟ ਜਾਏਗਾ।
4: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੇਰੀ ਭੈਣ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਸਾਇਮਾ ਵੀ ਤੁਹਾਨੂੰ ਯਕੀਨ ਦਵਾਉਂਦੀ ਹੈ ਕਿ ਇਨਸ਼ਾਅੱਲਾ ਤਾਲਾ ਤੁਸੀਂ ਸਲਿਮ ਤੇ ਸਮਾਰਟ ਹੋ ਜਾਓਗੇ, ਬਿਲਕੁਲ ਮੇਰੇ ਵਾਂਗੂ। ਸੁਲੇਮਾਨ ਸਾਹਿਬ, ਮੋਟਾਪਾ ਵੀ ਨਾ ਇੱਕ ਅਜੀਬ ਸਿਆਪਾ ਹੈ, ਇਹ ਨਹੀਂ ਹੋਣਾ ਚਾਹੀਦਾ, ਕੀ ਕਹਿੰਦੇ ਹੋ? ਮੈਂ ਤਾਂ ਬਹੁਤ ਪਰੇਸ਼ਾਨ ਹੁੰਦੀ ਇਹੋ ਜਿਹੇ ਲੋਕਾਂ ਨੂੰ ਦੇਖ ਕੇ। ਦੇਖੋ ਨਾ ਤਾਂ ਇਹਨਾਂ ਨੂੰ ਕੱਪੜੇ ਫਿੱਟ ਆਉਂਦੇ ਨੇ, ਨਾ ਬਾਜ਼ਾਰ 'ਚ ਰੈਡੀਮੇਡ ਇਹਨਾਂ ਕੱਪੜਾ ਖਰੀਦ ਸਕਣਾ ਹੈ। ਔਰ ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਗਮ, ਨਾ ਕਿ ਨਾ ਕੋਈ ਰਕਸ਼ਾ, ਨਾ ਕੋਈ ਟੈਕਸੀ ਇਹਨਾਂ ਨੂੰ ਬਿਠਾਉਂਦੀ, ਬੜਾ ਮਸਲਾ।
5: ਸਹਿਮਾ ਜੀ, ਕੱਪੜੇ ਤਾਂ ਵੱਖਰੀ ਗੱਲ ਹੈ, ਅਸਲ ਗੱਲ ਤਾਂ ਇਹ ਵੇ ਕਿ ਮੋਟਾਪੇ ਦੀ ਵਜ੍ਹਾ ਨਾਲ ਦੂਜੀ ਖਤਰਨਾਕ ਬਿਮਾਰੀਆਂ ਵੀ ਹੋ ਜਾਂਦੀਆਂ ਨੇ
4: ਜੀ। ਬਿਲਕੁਲ ਬਿਲਕੁਲ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਸਲੀਮ ਨਾਜ਼ ਸਾਹਿਬ ਨੇ ਤਹਿਰੀਰ ਕੀਤੀ ਹੈ
5: ਜੀ। ਜੀ,
4: ਲਿਖਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾਂ ਨੂੰ ਹੱਥ ਪੈਰਾਂ ਦੀ ਉਂਗਲੀਆਂ 'ਚ ਬਹੁਤ ਦਰਦ ਹੁੰਦਾ ਹੈ, ਰੋਜ਼ਾਨਾ 6 ਤੇਲ ਦੀ ਮਾਲਿਸ਼ ਵੀ ਕਰਦੇ ਹਾਂ, ਲੇਕਿਨ ਦਰਦ ਨਹੀਂ ਠੀਕ ਹੋ ਰਿਹਾ। ਸੁਲੇਮਾਨ ਸਾਹਿਬ, ਜਿਹੜੀ ਤਕਲੀਫ ਨੇ ਤਕਰੀਬਨ 3 ਮਹੀਨਿਆਂ ਤੋਂ ਸ਼ੁਰੂ ਹੋਈ ਹੈ। ਸੁਲੇਮਾਨ ਸਾਹਿਬ, ਮੇਰੀ ਵਾਲਦਾ ਦੀ ਉਮਰ 60 ਸਾਲ ਹੈ ਅਤੇ ਅਲਹਮਦੁਲਿਲਾ ਉਹਨਾਂ ਨੂੰ ਹੋਰ ਕੋਈ ਖਤਰਨਾਕ ਬਿਮਾਰੀ ਨਹੀਂ ਗੀ, ਬਰਾਏ ਮਿਹਰਬਾਨੀ ਦਵਾਈ ਪਾਰਸਲ ਕਰ ਦਿਓ, ਬੜੀ ਮਿਹਰਬਾਨੀ।
5: ਸਲੀਮ ਭਾਈ, ਇਹ ਵਜ੍ਹਾ ਮੁਫਾਸਲ ਦੀ ਇਬਤਦਾਈ ਸਟੇਜ ਹੈ ਜਿਹਨੂੰ ਫੌਰੀ ਤੌਰ ਤੇ ਰੋਕਣਾ ਜ਼ਰੂਰੀ ਹੈ ਤਾਂ ਕਿ ਬਿਮਾਰੀ 'ਚ ਪੇਚੀਦਗੀ ਪੈਦਾ ਨਾ ਹੋਵੇ।
4: ਹਾਂਜੀ
5: ਮੇਰੇ ਭਾਈ, ਇਹ ਖੁਸ਼ੀ ਦੀ ਗੱਲ ਹੈ ਕਿ ਤੁਹਾਡੀ ਵਾਲਦਾ ਸਾਹਿਬਾਂ ਨੂੰ ਅਲਹਮਦੁਲਿਲਾ ਕੋਈ ਦੂਜੀ ਪ੍ਰੋਬਲਮ ਨਹੀਂ, ਇਸ ਲਈ ਇਹ ਬਿਮਾਰੀ ਇਨਸ਼ਾਅੱਲਾ ਜਲਦੀ ਕੰਟਰੋਲ ਹੋ ਜਾਏਗੀ। ਤੁਸੀਂ ਆਪਣੀ ਵਾਲਦਾ ਸਾਹਿਬਾਂ ਨੂੰ ਵੱਡਾ ਗੋਸ਼ਤ, ਮਟਰ, ਲੋਬੀਆ, ਚਨੇ ਤੇ ਜ਼ਿਆਦਾ ਠੰਡੀ ਤਸੀਰ ਵਾਲੀ ਗਜ਼ਾ ਤੋਂ ਪਰਹੇਜ਼ ਕਰਾਉਣਾ ਹੈ। ਜੋੜਾਂ ਤੇ ਅਲਸੀ ਦੇ ਤੇਲ ਦੀ ਮਾਲਿਸ਼ ਤੇ ਗਰਮ ਪਾਣੀ ਦੀ ਬੋਤਲ ਨਾਲ ਟਕੋਰ ਜਾਰੀ ਰੱਖੋ। ਜੋੜਾਂ ਨੂੰ ਸਰਦੀ ਤੋਂ ਬਚਾਓ ਤੇ ਜਿਹੜੀ ਦਵਾਈ ਪਾਰਸਲ ਕਰਾਈ ਗਈ ਹੈ ਉਹ ਦਵਾਈ ਪਾਬੰਦੀ ਨਾਲ ਇਸਤੇਮਾਲ ਕਰਾਓ। ਇਸ ਦਵਾਈ ਦੇ ਨਾਲ ਇਨਸ਼ਾਅੱਲਾ ਜਿਹੜਾ ਯੂਰਿਕ ਐਸਿਡ ਅਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਜਿਹੜੀ ਨਾ ਉਹ ਖਾਰਜ ਹੋ ਜਾਵੇਗੀ, ਹੱਡੀਆਂ ਨੂੰ ਕੁਦਰਤੀ ਕੈਲਸ਼ੀਅਮ ਮਿਲੇਗਾ ਅਤੇ ਹੱਡੀਆਂ ਦੀ ਕਮਜ਼ੋਰੀ ਦੂਰ ਹੋ ਜਾਏਗੀ।
4: ਬਿਲਕੁਲ,
5: ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਵਾਲਦਾ ਮੋਹਤਰਮਾ ਸਾਹਿਬਾ ਨੂੰ ਇਨਸ਼ਾਅੱਲਾ ਇਸ ਬਿਮਾਰੀ ਤੋਂ ਮੁਕੰਮਲ ਨਿਜਾਤ ਮਿਲ ਜਾਏਗੀ
4: ਇਨਸ਼ਾਅੱਲਾ ਤਾਲਾ ਜੀ, ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਸੁਲੇਮਾਨ ਸਾਹਿਬ, ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਮਿਲ ਗਿਆ ਹੈ ਕਿ ਪ੍ਰੋਗਰਾਮ ਦਾ ਟਾਈਮ ਖਤਮ ਹੋ ਗਿਆ।
5: ਜੀ ਜੀ,
4: ਅਤੇ ਮੈਂ ਤੁਹਾਡੀ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
5: ਸਹਿਮਾ ਜੀ, ਤੁਹਾਡਾ ਵੀ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ ਜਿਹੜੇ ਇਸ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਅਤੇ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
4: ਜੀ। ਬੜੀ ਇਨਾਇਤ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਆ ਨਾਲ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਅਤੇ ਸਾਡਾ ਪਤਾ ਅਤੇ ਫੋਨ ਨੰਬਰ ਇਹ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਮੋਹਤਰਮ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫੇਰ ਮਿਲਾਂਗੇ। ਜਾਂਦੇ ਜਾਂਦੇ ਰੱਬ ਰਾਖਾ।
1: ਸਰੋਰ ਸੰਗੀਤ ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।